FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ।

0: With Anubhav Mishra, this is Vishnu PS, Akashwani News, Delhi.
1: Central Board of Secondary Education, CBSE, has clarified that there has been no security breach in its actual on-screen marking system used for evaluation of answer books. The board said that the URL cbse.onmarks.co.in is the testing site only with the sample data for internal testing and review purposes. CBSE emphasized that no security breaches have come to light on the portal deployed for the actual evaluation work. The board stated that on-screen marking system has been implemented to enhance transparency in assessments with strong grievance redressal mechanisms. The board also reassured the concerned that robust safeguards are in place to ensure the integrity and security of the evaluation platform. India Meteorological Department, IMD, has issued a red alert predicting heat wave to severe heat wave conditions over Madhya Pradesh, Uttar Pradesh and Vidarbh today. The weather agency has also forecast heat wave conditions over Delhi, Haryana, Chandigarh, Punjab, Rajasthan, Chhattisgarh, coastal Andhra Pradesh, Himachal Pradesh, Jammu and Kashmir, Ladakh, Jharkhand, Odisha, Telangana and Uttarakhand for the next 2 days. IMD has also predicted hot and humid weather conditions over Gangetic, West Bengal, Konkan, Goa, Odisha, Saurashtra, Kutch, Tamil Nadu, Puducherry and Karaikal during the next 2 days. Met Department has also predicted heavy rainfall over Bihar, interior Karnataka and the northeastern region till Sunday. According to the Met Department, thunderstorms accompanied by lightning and gusty winds are likely over Kerala, Mahe, Lakshadweep, Madhya Maharashtra, Marathwada, Rayalaseema, South Interior Karnataka, Tamil Nadu, Puducherry, Karaikal, Telangana and parts of North East. Royal Challengers Bengaluru stormed into the final of the IPL 2026, beating Gujarat Titans by 92 runs in qualifier 1 match at Dharamshala last night. Chasing a mammoth target of 255 runs set by Royal Challengers Bengaluru, Gujarat Titans were all out for 162 with 3 balls to spare. And that is the end of this news bulletin.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:10 ਅਤੇ 22 ਸੈਕਿੰਡ ਹੋਏ ਨੇ। ਹੁਣ ਤੁਹਾਨੂੰ ਅਸੀਂ ਰੂਪਰੇਖਾ ਤਹਿਤ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਰਹੀ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਰਹੇਗਾ ਪ੍ਰੋਗਰਾਮ ਸਰਜਰੀ ਸਵੇਰ ਦਾ, ਅਤੇ ਜਿਸ ਨੂੰ ਤੁਸੀਂ ਆਨੰਦ ਮਾਣੋਗੇ ਸਵੇਰ ਦੇ 8 ਵਜੇ ਤੱਕ, ਅਤੇ 8 ਵਜੇ ਰੀਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 'ਤੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰੀਲੇ ਕੀਤੀਆਂ ਜਾਣਗੀਆਂ। ਅੱਠ 8:40 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। 9 ਦਾ ਸਮਾਂ ਰਹੇਗਾ ਵਿਵਿਧ ਭਾਰਤੀ ਬੰਬਈ ਦੇ ਪ੍ਰਸਾਰਣਾਂ ਦਾ, ਅਤੇ 10 ਤੋਂ ਲੈ ਕੇ ਦੁਪਹਿਰ ਦੇ 11 ਤੱਕ ਤੁਸੀਂ ਸੁਣੋਗੇ ਸਦਾ ਬਹਾਰ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ, ਜਿਸ ਦੇ ਤਹਿਤ ਤੁਸੀਂ ਅੱਜ ਸੁਣੋਗੇ ਪੁਰਾਣੇ ਅਤੇ ਮੱਧ ਵਰਗ ਦੇ ਗੈਰ ਪੰਜਾਬੀ ਗੀਤ, ਗੈਰ ਪੰਜਾਬੀ ਫਿਲਮੀ ਗੀਤ। 11 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ, ਅਤੇ 11:05 'ਤੇ ਆਕਾਸ਼ਵਾਣੀ FM ਰੇਨਬੋ ਦੇ ਪ੍ਰਸਾਰਣ ਰਿਲੇ ਕਰਾਂਗੇ, ਜਿਸ ਨੂੰ ਤੁਸੀਂ ਸੁਣੋਗੇ ਦੁਪਹਿਰ ਦੇ 12 ਤੱਕ, ਅਤੇ 12 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ। ਬਾਰਾਂ 10 'ਤੇ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜੋ ਕਿ ਪੰਜਾਬੀ ਬੀਟ ਗੀਤਾਂ 'ਤੇ ਆਧਾਰਿਤ ਹੋਵੇਗਾ। 12:30 'ਤੇ ਤੁਸੀਂ ਸੁਣੋਗੇ ਪੈਨਲੀ ਪ੍ਰੋਗਰਾਮ ਘਰ ਪਰਿਵਾਰ। 1:10 'ਤੇ ਪ੍ਰਦੇਸ਼ੀ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ, ਅਤੇ 1:15 'ਤੇ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼।

ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਾਰਾਨੇ, ਜੋ ਕਿ ਆਧਾਰਿਤ ਹੋਵੇਗਾ ਜੀ ਅਦਾਕਾਰ ਜਿੰਮੀ ਸ਼ੇਰਗਿੱਲ 'ਤੇ, ਜਿਸ ਨੂੰ ਪੇਸ਼ ਕਰਨਗੇ ਡਿੰਪਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 2 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ, 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ, ਅਤੇ 2:30 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਸੁਰੀਲੀ ਦੁਪਹਿਰ। 3 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 5 ਵਜੇ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ। ਵਿਸ਼ਾ ਰਹੇਗਾ ਜੀ ਮਿਸ ਪੂਜਾ। ਵਾਚਕ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਦਾ। 5:30 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ, ਅਤੇ ਜਿਸ ਦੇ ਤਹਿਤ ਹੀ ਸੁਣੋਗੇ ਤੁਸੀਂ ਸਿਲਸਿਲਾ ਪਿੰਡਾਂ ਵਾਲੇ ਦਾ ਪ੍ਰਸਾਰਣ। 6:20 'ਤੇ ਪ੍ਰਦੇਸ਼ੀ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ, ਅਤੇ 6:30 ਨੌਜਵਾਨ ਸਾਥੀਆਂ ਲਈ ਪੇਸ਼ ਕਰਾਂਗੇ ਪ੍ਰੋਗਰਾਮ ਯੁਵਾਨੀ। ਸੱਤ ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜਿਸ ਨੂੰ ਤੁਸੀਂ ਸੁਣੋਗੇ ਰਾਤ ਦੇ 8 ਵਜੇ ਤੱਕ। 7:30 ਪ੍ਰੋਗਰਾਮ ਦੇ ਦਰਮਿਆਨ ਪੰਜਾਬੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ, ਅਤੇ 8:00 ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ NCERT ਵੱਲੋਂ ਇਹ ਸਪੋਂਸਰ ਪ੍ਰੋਗਰਾਮ, ਤਾਂ ਤੁਸੀਂ ਸੁਣ ਸਕੋਗੇ। ਅਤੇ 8:30 ਪੇਸ਼ ਕਰਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ। 8:45 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਸਮਾਚਾਰ ਸੰਧਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 9:00 ਅੰਗਰੇਜ਼ੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ। ਰਾਤੀ 9:15 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਅਤੇ 11 ਵਜੇ ਸਾਡੀ ਅੱਜ ਦੀ ਇਸ ਚੱਲ ਰਹੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਦੋਸਤੋ, ਇਹ ਤਾਂ ਸੀ ਜਾਣਕਾਰੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਪ੍ਰਸਾਰੀ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਸ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:15 'ਤੇ 18 ਸਕਿੰਟ ਹੋਏ ਨੇ। ਹੁਣ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਇਸ ਸ਼ਬਦ ਦੇ ਨਾਲ।

ਸਾਡੇ ਅੱਜ ਦੇ ਪ੍ਰੋਗਰਾਮ ਭਗਤੀ ਅੰਮ੍ਰਿਤ ਵੇਲਾ ਦੇ ਤਹਿਤ ਆਖਿਰ ਦੇ ਵਿੱਚ ਸੁਣਦੇ ਹਾਂ ਇਸ ਭਗਤੀ ਰਚਨਾ ਨੂੰ, ਜਿਸ ਨੂੰ ਆਵਾਜ਼ ਦਿੱਤੀ ਹੈ ਫਿਰੋਜ਼ ਖਾਨ ਨੇ।

ਗੀਤ ਸੰਗੀਤ ਵੀ ਆਪਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ ਅਤੇ ਸ਼ੁਰੂਆਤ ਕਰਾਂਗੇ ਆਪਾਂ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਸਤਿੰਦਰ ਸਰਤਾਜ ਨੇ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਤਹਿਤ ਤੁਹਾਡੇ ਨਾਲ ਕਰਾਂਗੇ ਆਪਾਂ ਗੱਲਾਂ।

0: ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਤਿੰਨੋਂ ਕਾਲਜ ਵਿੱਚ
2: ਚਿੰਤਾ ਨਾ ਕਰ,
1: ਫੀਸ ਤਾਂ ਦੇਖੋ।
3: ਕੀ ਹਾਲ ਹੈ, ਕੀ ਹੋਇਆ?
2: ਫੀਸ ਤੇ ਚਿੰਤਾ,
3: ਰਾਹੁਲ ਦਾ ਬੈਂਕ ਅਕਾਊਂਟ ਤਾਂ ਹੈ ਹੀ, ਤਾਂ ਰਸਤਾ ਕਲੀਅਰ। ਬੈਂਕ ਤੋਂ ਲੋੜੀਂਦਾ ਸਟੂਡੈਂਟ ਐਜੂਕੇਸ਼ਨ ਲੋਨ ਆਸਾਨੀ ਨਾਲ ਮਿਲ ਜਾਵੇਗਾ, ਅਤੇ 4 ਲੱਖ ਤੱਕ ਨੋ ਕੋਲੈਟਰਲ। ਉਹ ਕਿੱਥੇ ਹੈ ਮਿਠਾਈ?
4: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
5: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼, ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ FM ਬੈਂਡ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:12 ਤੇ 25 ਸਕਿੰਟ ਹੋਏ ਨੇ। ਸਜਰੀ ਸਵੇਰ ਦੇ ਵਿੱਚ ਆਪਾਂ ਹੁਣ ਗੱਲ ਕਰਾਂਗੇ ਜੀ ਕੁਝ ਤੁਹਾਡੇ ਨਾਲ। ਮਿਨਿਸਟਰੀ ਆਫ ਹੋਮ ਅਫੇਅਰਸ ਭਾਰਤ ਸਰਕਾਰ ਵੱਲੋਂ ਆਫਿਸ ਆਫ ਦਾ ਰਜਿਸਟਰਾਰ ਜਨਰਲ ਐਂਡ ਸੈਂਸਿਸ ਕਮਿਸ਼ਨਰ ਆਫ ਇੰਡੀਆ ਵੱਲੋਂ ਜਨਗਣਨਾ 2027 ਦੀ ਜਿਹੜੀ ਸ਼ੁਰੂਆਤ 1 ਅਪ੍ਰੈਲ 2026 ਨੂੰ ਹੋ ਚੁੱਕੀ ਹੈ। ਆਜ਼ਾਦ ਭਾਰਤ ਦੀ ਪਹਿਲੀ ਜਨਗਣਨਾ ਦੀ ਸ਼ੁਰੂਆਤ 1 ਮਾਰਚ 1951 ਨੂੰ 75 ਸਾਲ ਪਹਿਲਾਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਆਪਾਂ ਇਹ ਵੀ ਦੱਸ ਦਈਏ, ਜਿਹੜੀ ਆਪਾਂ ਗੱਲਬਾਤ ਅੱਜ ਦੇ ਇਸ ਵਿਸ਼ੇ ਨਾਲ ਜੋੜਾਂਗੇ ਵੀ 2011 ਮਾਰਚ 2011 ਦੇ ਵਿੱਚ ਜਿਹੜੀ ਜਨਗਣਨਾ ਹੁਣ ਚੱਲ ਰਹੀ ਹੈ, ਇਸ ਤੋਂ ਪਹਿਲਾਂ ਉਹ ਹੋਈ ਸੀ। 10 ਸਾਲ ਬਾਅਦ ਹੋਣ ਵਾਲੀ ਇਹ ਜਨਗਣਨਾ ਯਾਨੀ ਕਿ 2020-21 ਦੇ ਵਿੱਚ ਹੋਣੀ ਸੀ, ਪਰ ਕੋਰੋਨਾ ਕਾਲ ਦਾ ਪੀਰੀਅਡ ਆ ਗਿਆ ਅਤੇ ਜਿਹੜੀ ਹੁਣ ਇਹ ਜਨਗਣਨਾ ਹੁਣ ਜਾ ਰਹੀ ਹੈ, ਜਿਹੜੀ ਜਨਗਣਨਾ ਹੁਣ ਜਾ ਰਹੀ ਹੈ ਉਸ ਦੇ ਵਿੱਚ ਭਾਰਤ ਦੇ 28 ਰਾਜਾਂ 8 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤਹਿਤ ਕੁੱਲ 784 ਜ਼ਿਲ੍ਹੇ ਅਤੇ 6,39,902 ਪਿੰਡਾਂ ਨੂੰ ਕਵਰ ਕੀਤਾ ਜਾਣਾ ਹੈ। ਸਰਕਾਰ ਵੱਲੋਂ ਯਾਨੀ ਕਿ ਭਾਰਤ ਸਰਕਾਰ ਵੱਲੋਂ ਇਸ ਉਪਰਾਲੇ ਨੂੰ ਨੇਪਰੇ ਚਾੜਨ ਦੇ ਲਈ 34 ਲੱਖ ਤੋਂ ਵੱਧ ਕਰਮਚਾਰੀ ਡਿਊਟੀ 'ਤੇ ਲਗਾਏ ਗਏ ਹਨ। ਜੇ ਆਪਾਂ ਹੁਣ ਕੁੱਲ ਬਜਟ ਦੀ ਗੱਲ ਕਰ ਲਈਏ ਤਾਂ ਭਾਰਤ ਸਰਕਾਰ ਵੱਲੋਂ 11,718.24 ਕਰੋੜ ਦਾ ਬਜਟ ਇਸ ਕੰਮ ਦੇ ਲਈ ਰੱਖਿਆ ਗਿਆ ਹੈ ਤਾਂ ਜੋ ਇਹ ਕੰਮ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਾਂ ਨੇਪਰੇ ਚੜ੍ਹਾ ਸਕੀਏ। ਤਾਂ ਹੁਣ ਗੱਲ ਇਹ ਆ ਜਾਂਦੀ ਹੈ

0: ਵੀ ਇਹ ਐਡਾ ਵੱਡਾ ਪ੍ਰੋਜੈਕਟ ਆਪਾਂ ਇਸ ਨੂੰ ਕਹਿ ਸਕਦੇ ਹਾਂ, ਇਸ ਦਾ ਕੀ ਉਦੇਸ਼ ਨੇ, ਕੀ ਮੰਤਵ ਨੇ, ਅਤੇ ਕਿਉਂ ਆਪਾਂ ਇਹ ਸੈਂਸਿਸ ਕਰਨ ਜਾ ਰਹੇ ਹਾਂ, ਜਾਂ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਣ ਜਾ ਰਿਹਾ ਹੈ, ਜਾਂ ਲੋਕਾਂ ਦੇ ਭਰਮ ਕੀ ਨੇਗੇ, ਵੀ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਤਾਂ ਨਹੀਂ ਆ ਜਾਂਦੀ ਸਾਡਾ ਡਾਟਾ ਲੀਕ ਹੋ ਜੂਗਾ ਜੀ, ਜਾਂ ਕਿਸੇ ਤਰ੍ਹਾਂ ਦੀ ਹੋਰ ਗੱਲਬਾਤ ਕੀ ਹੈ ਜੀ। ਇਸ ਵਿਸ਼ੇ ਨੂੰ ਵਧੇਰੇ ਆਪਾਂ ਰੋਚਕ ਔਰ ਜਾਣਕਾਰੀ ਭਰਪੂਰ ਬਣਾਉਣ ਦੇ ਲਈ ਸੈਂਸਿਸ 2026 ਦੇ ਵਿੱਚ ਜਿਹੜੇ ਫੀਲਡ ਟ੍ਰੇਨਰ ਨੇ, ਜਿਨ੍ਹਾਂ ਨੇ ਆਪਣਾ ਅੱਗੇ ਇਨਿਊਮੀਨੇਟਰ ਨੂੰ ਟ੍ਰੇਨਿੰਗ ਦਿੱਤੀ ਹੈ, ਜਿਨ੍ਹਾਂ ਨੇ ਲੋਕਾਂ ਦੇ ਨਾਲ ਵਾਸਤਾ ਕਾਇਮ ਕਰਨਾ ਹੈ, ਉਸ ਗੱਲਬਾਤ ਦੇ ਜ਼ਰੀਏ ਆਪਾਂ ਉਹਨਾਂ ਤੋਂ ਜਾਣਾਂਗੇ। ਮਿਸਟਰ ਪ੍ਰਮੋਦ ਕੁਮਾਰ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ ਜੁੜੇ ਨੇ, ਅਤੇ ਉਹਨਾਂ ਦਾ ਸਵਾਗਤ ਕਰਾਂਗੇ ਔਰ ਉਹਨਾਂ ਤੋਂ ਜਾਣਕਾਰੀ ਲਵਾਂਗੇ। ਹੈਲੋ
1: ਹੈਲੋ
0: ਹਾਂਜੀ ਮਿਸਟਰ ਪ੍ਰਮੋਦ ਜੀ।
1: ਹਾਂਜੀ ਹਾਂਜੀ ਸਰ,
0: ਨਮਸਕਾਰ ਜੀ।
1: ਸਰ ਨਮਸਕਾਰ ਜੀ,
0: ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
1: ਸਵਾਗਤ ਹੈ ਸਰ, ਥੈਂਕ ਯੂ ਸਰ ਤੁਹਾਡਾ ਵੀ, ਮੈਂ ਤੁਹਾਡਾ ਵੀ ਤੁਹਾਡੀ ਟੀਮ ਦਾ ਤੇ ਸੁਣਵਾ ਦਰਸ਼ਕਾਂ ਨੂੰ ਬਹੁਤ ਵਾਰ ਸਵੇਰ ਦੀ ਸਭਾ ਦੇ ਵਿੱਚ ਸ਼ੁਭ ਕਾਮਨਾ ਦਿੰਦਾ ਤੇ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਜੀ।
0: ਨਮਸਕਾਰ ਜੀ। ਸਰ ਸੈਂਸਿਸ 2027,
1: ਹਾਂਜੀ ਜੀ,
0: ਕਹਿਣ ਨੂੰ 2027 ਹੈ ਜੀ, 2026 ਦੇ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ
1: ਜੀ,
0: ਤੇ ਤੁਸੀਂ ਬਤੌਰ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਵੱਲੋਂ ਇੱਕ ਫੀਲਡ ਟ੍ਰੇਨਰ ਦੀ ਭੂਮਿਕਾ ਦੇ ਵਿੱਚ ਹੋਵੋਗੇ
1: ਜੀ। ਸਰ
0: ਜੀ, ਗੌਰਮੈਂਟ ਇੱਕ ਆਪਾਂ ਕਹਿ ਲਈਏ ਕਰਮਚਾਰੀ ਹੋ ਤੇ ਨਾਲ ਇਹ ਕੰਮ ਕਰਦੇ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ?
1: ਸਰ ਮੈਂ ਤਾਂ ਆਪਦੇ ਆਪ ਨੂੰ ਬਹੁਤ ਵਧੀਆ ਤੇ ਭਾਗਿਆਸ਼ਾਲੀ ਸਮਝਦਾ ਵੀ ਮੈਂ ਇਸ ਮਹਾਯੁੱਗ ਦੇ ਜੱਗ ਜਿਹੜਾ ਹੋ ਰਿਹਾ ਹਿੰਦੁਸਤਾਨ ਦਾ ਮਹਾਜੱਗ ਉਹਦਾ ਇੱਕ ਹਿੱਸਾ ਬਣਿਆ ਹੈ, ਕਿਉਂਕਿ ਇਹਦੇ ਵਿੱਚ ਹਿੱਸਾ ਬਣਨਾ ਤੁਹਾਡਾ ਇੱਕ ਬਹੁਤ ਵੱਡੀ, ਤੁਹਾਡੇ ਆਪਣੇ ਆਪ ਦੇ ਵਿੱਚ ਇੱਕ ਸਮੂਲਿਤ ਕਰਨਾ ਤੁਹਾਡੇ ਲਈ ਬਹੁਤ ਖਾਸ ਗੱਲ ਹੈਗਾ ਜੀ। ਮਤਲਬ ਆਪਣੇ ਆਪ ਦਾ ਆਪਾਂ ਇਹਨੂੰ ਕਹੀਏ ਵੀ ਜੇ ਮੈਂ ਇਹਦੇ ਵਿੱਚ ਆਪਦਾ ਹਿੱਸਾ ਦੇ ਰਿਹਾ ਤਾਂ ਮੈਂ ਬਹੁਤ ਵੱਡਾ ਆਪਦੇ ਆਪ ਨੂੰ ਮੈਂ ਮਹਿਸੂਸ ਕਰਦਾ ਵੀ ਮੈਂ ਇਸ ਦਾ ਹਿੱਸਾ ਬਣਿਆ ਜਿਹੜਾ
0: ਜੀ। ਜੀ, ਬਹੁਤ ਪੋਜ਼ਿਟਿਵ ਤੁਸੀਂ ਸੋਚ ਰੱਖ ਰਹੇ ਹੋ ਜੀ, ਤੇ ਥੋੜੀ ਜਾਣਕਾਰੀ ਮੈਂ ਹੋਰ ਦੱਸਦਾ। ਜਿੱਥੋਂ ਤੱਕ ਪੰਜਾਬ ਸਰਕਾਰ ਦੇ ਇੰਪਲਾਈਜ਼ ਦੀ ਗੱਲ ਹੈ, ਜਿਹੜੇ ਹੁਣ ਨੇਗੇ ਉਹ ਇੱਕ ਡਾਟਾ ਜਿਹਾ ਗੌਰਮੈਂਟ ਆਫ ਪੰਜਾਬ ਵੱਲੋਂ ਟਾਈਮ ਟੂ ਟਾਈਮ ਦਿੱਤਾ ਜਾ ਰਿਹਾ ਵੀ 3% ਨੇ ਤੇ 6.5% ਇੰਪਲਾਈਜ਼ ਨੇ, ਮੀਨ ਤੁਸੀਂ 3% ਲੋਕਾਂ ਦੇ ਵਿੱਚ ਆ ਰਹੇ ਹੋ ਜਿਹੜੇ ਪੰਜਾਬ ਸਰਕਾਰ ਦਾ ਜਾਂ ਆਪਾਂ ਕਹਿੰਦੇ ਭਾਰਤ ਸਰਕਾਰ ਦੇ ਨਾਲ ਇਨਡਾਇਰੈਕਟਲੀ ਜੁੜੇ ਹੋਏ ਨੇ, ਹੈ ਨਾ ਜੀ?
1: ਜੀ ਸਰ ਜੀ, ਇਹੀ ਬਹੁਤ ਵੱਡਾ ਮਾਣ ਆ ਸਰ,
0: ਇਹੀ ਬਹੁਤ ਵੱਡੀ ਮਾਣ ਦੀ ਗੱਲ ਹੈ। ਚਲੋ ਜੀ, ਹੁਣ ਆਪਾਂ ਆ ਰਹੇ ਹਾਂਗੇ ਵੀ ਜਿਹੜੇ ਸੈਂਸਿਸ ਹੋ ਰਹੇ ਆ ਉਹਨਾਂ ਦੇ ਰਿਲੇਟਡ, ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੁਹਾਡੇ ਨਾਲ। ਤਾਂ ਸੈਂਸਿਸ ਜਨਗਣਨਾ ਜਿਹਨੂੰ ਆਪਾਂ ਕਹਿੰਦੇ ਹਾਂ 2027, ਸਭ ਤੋਂ ਪਹਿਲੀ ਗੱਲ ਮੈਂ ਤੁਹਾਡੇ ਤੋਂ ਪੁੱਛੂੰਗਾ ਵੀ ਇਸ ਦੀ ਖਾਸੀਅਤ ਕੀ ਹੈ ਜੀ?
1: ਸਰ ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦਾਗਾ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਪਹਿਲਾਂ ਜਿਹੜੀ ਜਨਗਣਨਾ ਹੋਈ ਸੀ ਆਪਣੀ 2011 ਚ ਸੀ, ਡਿਊ ਟੂ ਕੋਰੋਨਾ ਲੇਟ ਹੋਣ ਕਰਕੇ ਅੱਜ 2026-27 ਚ ਹੋ ਰਹੀ ਹੈ
0: ਜੀ, ਜੀ
1: ਜਿਹਨੂੰ ਅਸੀਂ ਜਨਗਣਨਾ 2027 ਕਿਹਾ ਗਾ
0: ਜੀ।
1: ਪਰ ਖਾਸੀਅਤ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਆ ਉਹ ਇਹ ਇਸ ਗੱਲ ਜਨਗਣਨਾ ਦੀ ਵੀ ਇਹ ਟੋਟਲੀ ਡਿਜੀਟਲ ਹੋ ਰਹੀ ਹੈ ਪਹਿਲੀ ਗੱਲ ਤਾਂ
0: ਜੀ,
1: ਕਿਉਂਕਿ 2011 ਚ ਵੀ ਮੈਂ ਜਨਗਣਨਾ ਦੇ ਵਿੱਚ ਐਜ ਏ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕੀਤਾ ਸੀਗਾ
0: ਜੀ।
1: ਉਸ ਵਕਤ ਸਰ ਅਸੀਂ ਪੇਪਰ ਵਰਕ ਇੰਨਾ ਜ਼ਿਆਦਾ ਹੁੰਦਾ ਸੀ ਵੀ ਉਹ ਪੇਪਰ ਵਰਕ ਮੁੱਕਣ ਦੇ ਕਿਨਾਰੇ ਨਹੀਂ ਆਉਂਦਾ ਸੀ
0: ਜੀ ਜੀ।
1: ਦੂਸਰੀ ਗੱਲ, ਜਦੋਂ ਪੇਪਰ ਵਰਕ ਜ਼ਿਆਦਾ ਹੁੰਦਾ ਫਿਰ ਉਹਨੂੰ ਅਨਾਲਿਸਿਸ ਕਰਨਾ ਬਹੁਤ ਔਖਾ ਹੁੰਦਾ, ਜਿਨ੍ਹਾਂ ਦੀਆਂ ਰਿਪੋਰਟਸ ਲੈਣੀਆਂ, ਜਿਨ੍ਹਾਂ ਦੇ ਉੱਤੇ ਰਿਜ਼ਲਟਸ ਲੈਣੇ ਬੜੇ ਔਖੇ ਹੋ ਜਾਂਦੇ ਨੇ। ਔਰ ਇਸ ਵਕਤ ਭਾਰਤ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਗਾ, ਬਹੁਤ ਵੱਡਾ ਕੰਮ ਕੀਤਾ ਜਿਹੜਾ ਇਹ ਟੋਟਲੀ ਡਿਜੀਟਲ ਦੇਤੀ
0: ਜੀ ਜੀ।
1: ਦੂਸਰੀ ਉਦੋਂ ਵੱਡੀ ਗੱਲ ਤੁਹਾਨੂੰ ਮੈਂ ਇਹਦੀ ਖਾਸੀਅਤ ਇਹ ਦੇਣਾ ਦੱਸਣਾ ਚਾਹੁੰਦਾ ਗਾ ਵੀ ਇਸ ਜਨਗਣਨਾ ਦੇ ਵਿੱਚ ਐਤਕੀ ਲੋਕਾਂ ਨੂੰ ਸੈਲਫ ਨਿਊਮੀਨੇਸ਼ਨ ਦਾ ਵੀ ਤੁਹਾਨੂੰ ਟਾਈਮ ਦਿੱਤਾ ਸੀਗਾ ਜਿਹੜਾ ਕਿ ਹੁਣ ਖੈਰ ਖਤਮ ਹੋ ਚੁੱਕਿਆ, ਉਹ ਸਾਡਾ 14 ਅਪ੍ਰੈਲ ਤੱਕ ਦਾ ਸੀਗਾ, 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਦਾ ਟਾਈਮ ਦਿੱਤਾ ਸੀ ਸਾਨੂੰ ਵੀ ਤੁਸੀਂ ਆਪਣੀ ਸੈਲਫ ਜਨਗਣਨਾ ਕਰ ਲਓ ਉਹਦੇ ਵਿੱਚ ਜੋ ਅਸੀਂ ਪਹਿਲੀ ਪੜਾਅ ਦੇ ਵਿੱਚ ਕਰ ਰਹੇ ਹਾਂ
0: ਜੀ ਜੀ ਜੀ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿਹੜੇ ਲੋਕਾਂ ਨੇ ਆਪਣੇ ਆਪ ਮਤਲਬ ਕਿ ਸੈਂਸਿਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਸੀ ਉਹਨਾਂ ਕੋਲ ਸਮਾਂ ਸੀ
1: ਸੀ, ਉਹਨਾਂ ਨੂੰ ਸਾਨੂੰ ਜਾ ਕੇ ਦੱਸਣ ਦੀ ਲੋੜ ਹੀ ਨੀ, ਤੁਸੀਂ ਆਪਣਾ ਡਾਟਾ ਦੱਸਣ ਦੀ ਲੋੜ ਨੀ, ਤੁਹਾਡੇ ਕੋਲ ਸਾਈਟ ਦਿੱਤੀ ਸੀ, ਸਾਰਾ ਕੁਝ ਦਿੱਤਾ ਸੀ, ਐਪ ਦਿੱਤੀ ਸੀ, ਤੁਸੀਂ ਆਪਣਾ ਡਾਟਾ ਉਹਦੇ ਵਿੱਚ ਫੀਡ ਕਰ ਦੋਗੇ, ਸਾਡਾ ਨਿਊਮੀਨੇਟਰ ਤੁਹਾਡੇ ਕੋਲ ਜਾਏਗਾ, ਤੁਹਾਡੇ ਤੋਂ SC ਨੰਬਰ ਲੈ ਕੇ ਉਹਨੂੰ ਡਾਟਾ ਨੂੰ ਵੈਰੀਫਾਈ ਕਰਕੇ ਗਾਂਹ ਸਿੰਕ
0: ਕਰਦੇ
1: ਕਰਕੇ
0: ਜੀ ਜੀ। ਜਿਵੇਂ ਤੁਸੀਂ ਦੱਸਿਆ ਪ੍ਰਮੋਦ ਜੀ ਵੀ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਵੀ ਇਹ ਕਾਫੀ ਹੱਦ ਤੱਕ ਪੇਪਰਲੈਸ ਆ, ਹਨਾ ਜੀ?
1: ਹਾਂਜੀ, ਪੂਰਾ 100% ਪੇਪਰਲੈਸ ਆ,
0: 100% ਪੇਪਰਲੈਸ ਆ,
1: ਮਤਲਬ ਡਿਜੀਟਲ ਦੇ ਉੱਤੇ ਆ। ਇਹਦੇ ਚ ਇਹ ਵੀ ਸਭ ਨੂੰ ਵੱਡੀ ਖਾਸੀਅਤ ਹੈ ਵੀ ਐਤਕੀ ਦਾ ਰਿਜ਼ਲਟ ਲੈਣ ਨੂੰ ਮਿੰਟ ਲੱਗੇਗਾ ਤੁਹਾਨੂੰ।

0: करवा रहे हो भी कोई ऐप राही चल रही है जा वैसे कुछ तुसी कोई
1: मैं इहदे बारे तुहानूं दस्सना चाहुंदा थोड़े ब्रीफ दे विच।
0: जी
1: जिहड़ी डिजिटल साडी चल रही है जनगणना गा इह साडी इक ऐप बणी हुई है सर, गवर्नमेंट वल्लों ऐप बना के दित्ती गई है सानूं
0: जी,
1: जिहनूं असीं एच एल ओ ऐप कहिंदे हांगे।
0: HLO
1: एल ओ जिहनूं असीं हाउस लिस्टिंग ऑपरेशन कहिंदे हांगे जी।
0: जी
1: उहदे विच असीं जनगणना दो पड़ा दे विच होणी हैगी, जिहदा पहला पड़ा साडा चल रिहा गा, सैकंड पड़ा जिहड़ा साडा पंजाब दा टाइम ओह फरवरी 2027 दे विच आएगा।
0: पहला पड़ा पंजाब दा कदों है जी, ओह भी दस दो जरा।
1: पहला पड़ा जिहड़ा साडा सीगा सर, जिहड़ा तां सैल्फ न्यूमिनेशन दा सी, ओह 30 अप्रैल तों लैके 14 मई तक दा सी सर। हुण जिहड़ा साडे कोल असीं साडा न्यूमिनेटर घर घर जाके जा रहा ओहदा टाइम है जिहड़ा साडा 15 मई तों लैके 13 जून तक दा साडे कोल टाइम है जी, असीं ओहदे विच असीं इहनूं पूरी करनी है।
0: 15 मई तों 13 जून तक,
1: 13 जून तक असीं इहनूं पूरी कंप्लीट करके देनी है जी, सानूं इह टाइम मिलिया होया गा।
0: पंजाब लई इह पहला पड़ा,
1: पहला पड़ा है जी,
0: जी, जी।
1: 27 दे विच साडा दूजा पड़ा शुरू होएगा जी, फरवरी 2027 दे विच आके जनगणना दा।
0: जी जी जी।
1: ਤੇ ਇਸ ਦੇ ਵਿੱਚ ਅਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਕੋਲ ਆ ਕੇ ਵੀ ਜਿਹੜੀ ਇਹ ਐਪ ਆ ਨਾ ਸਰ, ਇਹ ਐਪ ਬਹੁਤ ਵਧੀਆ ਐਪ ਆ, ਬੜੀ ਸੋਹਣੀ ਤੇ ਬੜੀ ਵਧੀਆ ਤੇ ਬਹੁਤ ਸੌਖੀ ਬਣਾਈ ਗਈ ਹੈਗੀ
0: ਜੀ।
1: HLO ਐਪ ਕਿਹਾ ਗਿਆ ਇਸ ਨੂੰ ਆ ਕੇ। ਇਸ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਸ ਨੂੰ ਚਲਾਉਣ ਵਾਸਤੇ ਸਾਨੂੰ ਕੋਈ ਇੰਟਰਨੈਟ ਦੀ ਜ਼ਰੂਰਤ ਨਹੀਂ ਹੈਗੀ, ਜਦੋਂ ਅਸੀਂ ਇਹਦੇ ਉੱਤੇ ਕੰਮ ਕਰਨਾ ਗਾ ਸਿੰਪਲ ਅਸੀਂ ਐਪ ਡਾਊਨਲੋਡ ਕਰ ਲੈਣੀ ਆ, ਸਾਡਾ ਕੰਮ ਹੋਈ ਜਾਏਗਾ। ਸਿਰਫ ਸਾਨੂੰ ਇੰਟਰਨੈਟ ਦੀ ਉਦੋਂ ਲੋੜ ਪਏਗੀ ਜਦੋਂ ਅਸੀਂ ਇਹਨੂੰ ਸਿੰਕ ਕਰਨਾ ਗਾ, ਅੱਗੇ ਡਾਟਾ ਫਾਰਵਰਡ ਕਰਨਾ, ਅਦਰਵਾਈਜ਼ ਸਾਨੂੰ ਕੋਈ ਐਪ ਦੇ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ। ਬਹੁਤ ਸੌਖੀ ਤੇ ਬਹੁਤ ਵਧੀਆ। ਫਿਰ ਇਸ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਇਹ ਵੀ ਪੋਜ਼ਿਟਿਵ ਪੁਆਇੰਟ ਆ ਜੀ, ਸਾਰੇ ਕੁਐਸਚਨ ਆ ਜਿਹੜੇ MCQ ਵਾਂਗੂ ਨੇ ਆਪਣੇ ਵੀ, ਉਹਨਾਂ ਦੇ ਆਨਸਰ ਥੱਲੇ ਦਿੱਤੇ, ਅਸੀਂ ਟਿਕ ਕਰਨਾ ਉਹਨੂੰ ਕੁਐਸਚਨ।
0: ਜੀ ਜੀ, ਮੈਂ ਥੋੜਾ ਤੁਹਾਨੂੰ ਰੋਕ ਰਿਹਾ ਜੀ ਇੱਥੇ। ਜਿਵੇਂ ਤੁਸੀਂ ਕਿਹਾ ਵੀ ਇੰਟਰਨੈਟ ਦੀ ਲੋੜ ਨਹੀਂ ਆ, ਅਕਸਰ ਜਿਹੜੇ ਆਪਣੇ ਨਿਊਮੀਨੇਟਰ ਨੇ ਜਿਹੜੇ ਤੁਸੀਂ ਫੀਲਡ ਦੇ ਵਿੱਚ ਹੁਣ ਕਰਮਚਾਰੀ ਅਧਿਕਾਰੀ ਭੇਜੋਗੇ ਵੀ ਭਾਈ ਤੁਸੀਂ ਡਾਟਾ ਲੈ ਕੇ ਆਓ, ਤੇ ਉਹ ਮਤਲਬ ਕਿ ਇਸ ਗੱਲ ਲਈ ਵੀ ਥੋੜਾ ਜਿਹਾ ਆਪਰੇਸ਼ਨ ਉੱਠ ਪੈਂਦਾ ਹੈਗਾ ਵੀ ਉੱਥੇ ਨੈਟ ਦੀ ਫੈਸਿਲਿਟੀ ਹੈ ਨਹੀਂ ਜਾਂ ਨੈਟ ਪ੍ਰੋਪਰ ਚੱਲ ਨਹੀਂ ਰਿਹਾ ਜਾਂ ਸਾਡਾ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਤਾਂ ਹੁਣ ਨੈਟ ਦੀ ਵੀ ਝੰਜਲ ਭਾਰਤ ਸਰਕਾਰ ਵੱਲੋਂ ਖਤਮ ਕਰ ਦਿੱਤਾ ਹੈਗਾ ਕਾਫੀ ਹੱਦ ਤੱਕ, ਹੈ ਨਾ ਜੀ?
1: ਬਿਲਕੁਲ ਬਿਲਕੁਲ ਬਿਲਕੁਲ ਜੀ।
0: ਚਲੋ ਜੀ, ਤੇ ਜਿਵੇਂ ਤੁਸੀਂ ਕਿਹਾ ਵੀ ਉਹਦੇ ਵਿੱਚ ਟਿਕ ਹੀ ਕਰਨੇ ਆਗੇ ਗੇ, ਬਹੁਤ ਆਸਾਨ ਕੁਐਸਚਨ ਨੇ। ਤੇ ਜਿਵੇਂ ਮੇਰੇ ਕੋਲ ਤੁਸੀਂ ਆ ਗਏ, ਮੰਨ ਲਓ ਜੀ ਤੁਸੀਂ ਜਿਹੜੇ ਅਨਿਊਮੀਨੇਟਰ ਭੇਜੇ ਨੇ ਗੇ, ਕਈ ਕੁਐਸਚਨ ਇਹੋ ਜਿਹੇ ਹੁੰਦੇ ਨੇ ਗੇ ਵੀ ਜਿਨ੍ਹਾਂ ਦਾ ਮੈਂ ਜਵਾਬ ਦੇਣ ਤੋਂ ਗੁਰੇਜ਼ ਕਰਦਾ ਜੀ, ਜਾਂ ਮੈਨੂੰ ਇਹ ਸਭ ਤੋਂ ਵੱਡਾ ਮੇਰੇ ਮਨ 'ਚ ਇਹ ਵੀ ਵਹਿਮ ਆ ਜਾਂਦਾ ਵੀ ਮੇਰਾ ਤਾਂ ਜੀ ਡਾਟਾ ਲੀਕ ਹੋਊਗਾ ਜੀ, ਜਾਂ ਮੈਨੂੰ ਇੰਝ ਲੱਗੂਗਾ ਵੀ ਯਾਰ ਕਿੱਥੋਂ ਆ ਗਏ, ਹਨਾ ਵੀ 20-25 ਸਵਾਲ ਤੁਸੀਂ ਪੁੱਛਣ ਲੱਗ ਜਾਂਦੇ ਹੋਗੇ। ਘਰਾਂ ਦੇ ਵਿੱਚ ਕਈ ਵਾਰ ਮੇਲ ਮੈਂਬਰ ਘੱਟ ਹੁੰਦੇ ਨੇ, ਲੇਡੀਜ਼ ਏਜਡ ਹੁੰਦੀਆਂ ਨੇਗੀਆਂ, ਵੀ ਇਹ ਤੁਹਾਨੂੰ ਲੱਗਦਾ ਵੀ ਇੰਨੇ ਸਵਾਲ ਜਾਂ ਲੀਕੇਜ ਦਾ ਕੋਈ ਹੈ ਜੀ ਡਰ?
1: ਸਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ, ਪਬਲਿਕਲੀ ਵੀ ਇਹ ਜ਼ਰੂਰੀ ਹੈ ਜਾਣਕਾਰੀ ਲੈਣੀ, ਸਾਨੂੰ ਥੋੜੀ ਇਸ ਗੱਲ ਦੀ ਜ਼ਰੂਰ ਸਮੱਸਿਆਵਾਂ ਕਿਤੇ ਨਾ ਕਿਤੇ ਆਉਂਦੀਆਂ ਹੁੰਦੀਆਂ ਨੇ, ਖਾਸ ਤੌਰ ਤੇ ਜਿਹੜੇ ਪੇਂਡੂ ਏਰੀਆਜ ਨੇਗੇ ਜਿੱਥੇ ਥੋੜੇ ਪਾਪੂਲੇਸ਼ਨ ਅਲੱਗ ਟਾਈਪ ਦੀ ਕਹਿ ਲਓ ਆਪਾਂ ਰਹਿੰਦੇ, ਜਿਹੜੇ ਅਨਅਵੇਅਰ ਨੇਗੇ ਲੋਕ ਥੋੜੇ ਜਿਹੇ ਜਿਹਨਾਂ ਨੂੰ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਤੁਹਾਨੂੰ ਦੱਸਣਾ ਚਾਹੁੰਦਾ, ਸਭ ਤੋਂ ਪਹਿਲੀ ਗੱਲ ਤਾਂ ਵੀ ਜਿਹੜੇ ਅਸੀਂ ਕੁਐਸਚਨ ਇਹਦੇ ਵਿੱਚ ਪੁੱਛਣੇ ਨੇ ਤੁਹਾਡੇ ਤੋਂ, ਉਹ 33 ਕੁਐਸਚਨ ਨੇ ਸਰ। 33 ਦੇ ਵਿੱਚੋਂ 3-4 ਕੁਐਸਚਨ ਤਾਂ ਅਸੀਂ ਭਰਨੇ ਨੇ, ਜਿਹਦੇ ਵਿੱਚ ਕੋਈ ਲਾਈਨ ਨੰਬਰ ਆ ਜਾਂ ਕੋਈ ਬਿਲਡਿੰਗ ਨੰਬਰ ਆ ਜਾਂ ਕੋਈ ਸੈਂਸਿਸ ਹਾਊਸ ਨੰਬਰ ਆ ਜਾਂ ਹੋਲਡ ਨੰਬਰ ਆ, ਇੱਕ ਕੁਐਸਚਨ ਤੁਹਾਡਾ ਉਹਦੇ ਵਿੱਚ ਆਪਸ਼ਨ ਆ ਸਾਡੇ ਕੋਲ, ਉਹ ਤੁਸੀਂ ਦੱਸਣਾ ਦੱਸ ਦੋਗੇ, ਨਹੀਂ ਦੱਸੋਗੇ ਅਸੀਂ ਤਾਂ ਵੀ ਤੁਹਾਨੂੰ ਕੁਛ ਕਵਾਂਗੇ ਨਹੀਂ ਗੇ, ਉਹ ਸਿਰਫ ਤੁਹਾਡਾ ਮੋਬਾਈਲ ਨੰਬਰ ਹੈਗਾ, ਕੋਈ ਦੇਗਾ ਅਸੀਂ ਲੈ ਲਾਂਗੇ ਅਦਰਵਾਈਜ਼ ਨਹੀਂ। ਬਾਕੀ ਜਿਹੜੇ ਕੁਐਸਚਨ ਸਾਡੇ ਰਹਿ ਗਏ 27-28 ਕੁਐਸਚਨ ਰਹਿ ਗਏ ਗੇ, ਉਹਨਾਂ ਵਿੱਚ ਕੋਈ ਵੀ ਕੁਐਸਚਨ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਨੂੰ ਤੁਸੀਂ ਦੱਸਣ ਤੋਂ ਗੁਰੇਜ਼ ਕਰੋ ਜਾਂ ਤੁਹਾਡੀ ਕੋਈ ਸ਼ਾਨ ਦੇ ਖਿਲਾਫ ਜਾਵੇ, ਜਾਂ ਅਸੀਂ ਕਹੀਏ ਵੀ ਇਹ ਕੁਐਸਚਨ ਤਾਂ ਪੁੱਛਣਾ ਨਹੀਂ ਚਾਹੀਦਾ ਸੀ। ਸਿਰਫ ਇੱਕ ਘਰਾਂ ਦੀ ਸਿਚੁਏਸ਼ਨ ਬਾਰੇ ਉਹਦੇ ਵਿੱਚ ਜੋ ਕੁਛ ਅਸੀਂ ਪੁੱਛ ਰਹੇ ਹਾਂ, ਲਾਈਕ ਦੇ ਜਿਵੇਂ ਮੈਂ ਗੱਲ ਕਰਾਂ ਤੁਹਾਡਾ ਵੀ ਮਕਾਨ ਕਾਹਦਾ ਬਣਿਆ ਜੀ, ਪੱਕਾ ਬਣਿਆ ਕਿ ਕੱਚਾ ਬਣਿਆ, ਕੋਈ ਫਰਸ਼ ਕਾਹਦਾ ਲੱਗਿਆ ਗਾ, ਤੁਸੀਂ ਪੀਣ ਵਾਲੇ ਪਾਣੀ ਦਾ ਤੁਹਾਡਾ ਸੋਰਸ ਕੀ ਆ, ਮੇਨ ਸੋਰਸ ਕੀ ਆ ਪੀਣ ਵਾਲੇ ਪਾਣੀ ਦਾ। ਤੁਹਾਨੂੰ ਇੱਕ ਹੋਰ ਖੁਸ਼ਖਬਰੀ ਜਿਹੜੀ ਤੁਹਾਡੇ ਲਈ ਸਾਡੇ ਲਈ ਮੈਨੂੰ ਮਾਣ ਦੀ ਗੱਲ ਲੱਗੀ, ਉਹ ਉਹਦੇ ਵਿੱਚ ਇੱਕ ਕੁਐਸਚਨ ਆ ਸਾਰਿਆਂ ਨਾਲੋਂ ਵੱਡਾ ਜਿਹੜਾ ਮੈਂ ਸਮਝਦਾ ਗਾ ਅੱਜ ਦੇ ਟਾਈਮ ਦੇ ਵਿੱਚ, ਵੀ ਕੀ ਤੁਹਾਡੇ ਕੋਲ ਰੇਡੀਓ ਹੈ?
0: ਅੱਛਾ,
1: ਜੇ ਰੇਡੀਓ ਹੈ, ਜੇ ਨਹੀਂ ਹੈ ਤਾਂ ਤੁਸੀਂ ਉਹਨੂੰ ਸੁਣਦੇ ਕਿਹਦੇ ਉੱਤੇ ਹੋ, ਫੋਨ ਤੇ ਸੁਣਦੇ ਹੋ ਕਿ ਕਾਰ ਤੇ ਸੁਣਦੇ ਹੋ? ਮੇਰਾ ਮੈਨੂੰ ਸਾਡਾ ਮੈਂ ਇਸ ਗੱਲ ਨੂੰ ਤਾਂ ਪੋਜ਼ਿਟਿਵ ਹੀ ਲੈਣਾ ਵੀ ਤੁਸੀਂ ਦੇਖੋ ਅੱਜ ਦੇ ਟਾਈਮ ਵਿੱਚ ਵੀ ਸੈਂਟਰ ਸਰਕਾਰ ਨੇ ਗੱਲ ਸਮਝ ਕੇ ਬਣਾਇਆ ਡਾਟਾ ਵੀ ਆ, ਰੇਡੀਓ ਨਾਲ ਬੰਦੇ ਨੂੰ ਟੱਚ ਰਹਿਣਾ ਚਾਹੀਦਾ ਗਾ।
0: ਇਹ ਤਾਂ ਇਸ ਲਈ ਤਾਂ ਤੁਹਾਨੂੰ ਵੀ ਤੇ ਚਲੋ ਭਾਰਤ ਸਰਕਾਰ ਨੂੰ ਤਾਂ ਵਧਾਈ ਹੈ ਜੀ, ਵੀ ਸਾਡਾ
1: ਬਹੁਤ ਵਧਾਈ ਦਿੰਦਾ ਸਰ, ਤੈਨੂੰ ਇਹ ਬਹੁਤ ਖੁਸ਼ੀ ਹੋਈ ਇਸ ਗੱਲ ਤੋਂ ਜੋ ਮੈਂ ਕੁਐਸਚਨ ਪੜਿਆ ਵੀ ਯਾਰ ਅੱਜ ਵੀ ਅਸੀਂ ਉਹ ਸੋਚ ਰਹੇ ਹਾਂ ਵੀ ਰੇਡੀਓ ਚੱਲ ਰਿਹਾ ਜਦੋਂ ਕਿ ਲੋਕ ਸਮਝਦੇ ਰੇਡੀਓ ਕੀ ਚੀਜ਼ ਆ ਯਾਰ,
0: ਵੀ ਮਤਲਬ ਜੀ ਜੀ ਵੀ ਮਤਲਬ ਕਿ ਉਹਦੇ ਵਿੱਚ ਇੱਕ ਕੁਐਸਚਨ ਰੱਖਿਆ ਗਿਆ ਤੁਸੀਂ ਰੇਡੀਓ ਸੁਣਦੇ ਹੋ।
1: ਹਾਂ, ਹੁਣ ਇਹ ਜੇ ਕੁਐਸਚਨ ਜਾਂ ਅਸੀਂ ਘਰ ਬਾਰੇ ਪੁੱਛਿਆ ਜਾਂ ਪੀਣ ਵਾਲੇ ਪਾਣੀ ਬਾਰੇ ਪੁੱਛਿਆ ਜਾਂ ਤੁਹਾਡੇ ਤੋਂ ਟੋਇਲਟ ਬਾਰੇ ਪੁੱਛਿਆ ਜਾਂ ਤੁਹਾਡੇ ਮੈਂਬਰ ਕਿੰਨੇ ਨੇ, ਫੈਮਿਲੀ ਮੈਂਬਰਸ ਕਿੰਨੇ ਨੇ, ਉਹਨਾਂ 'ਚ ਕਪਲ ਕਿੰਨੇ ਨੇਗੇ ਜੀ, ਮਤਲਬ ਲਾਈਕ ਦੇ

0: ਇਸ ਤਰ੍ਹਾਂ ਦੇ 27-28 ਕੁਐਸਚਨ ਨੇ ਜਿਨ੍ਹਾਂ ਦੇ ਅਸੀਂ ਮਾਰਕ ਕਰਨਾ ਸੀ ਸਿਰਫ ਉਹਨਾਂ ਤੋਂ ਪੁੱਛ ਕੇ। ਇਹ ਇੱਕ ਹੋਰ ਤੁਹਾਨੂੰ ਮੈਂ ਇੱਥੇ ਦੱਸਣਾ ਚਾਹੁੰਦਾ, ਜਿਹੜੀ ਇਹ ਜਨਗਣਨਾ ਹੋ ਰਹੀ ਹੈ ਸਰ, ਇਹ 100% ਰਿਸਪੋਂਡੈਂਟ ਬੇਸ ਆ, ਮਤਲਬ ਜੋ ਸਾਨੂੰ ਸਵਾਲ ਦਾ ਜਵਾਬ ਦੇਣਗੇ ਅਸੀਂ ਉਸ ਦੇ ਬੇਸ 'ਤੇ ਜਾਣਾਗਾ। ਪਰ ਥੋੜ੍ਹਾ ਜਿਹਾ ਅਸੀਂ ਇਹਨੂੰ ਦੇਖ ਸਕਦੇ ਹਾਂ ਵੀ ਜੇ ਹੁਣ ਮੰਨ ਲਓ ਅਸੀਂ ਉਹਦੇ ਵਿੱਚ ਇੱਕ ਕੁਐਸਚਨ ਹੈਗਾ ਗਾ ਵੀ ਮਕਾਨ ਤੁਹਾਡਾ ਰਹਿਣ ਯੋਗ ਆ ਕਿ ਬਹੁਤ ਵਧੀਆ ਕਿ ਮਾੜੀ ਹਾਲਾਤਾਂ 'ਚ ਆ। ਮੰਨ ਲਓ ਇੱਕ ਬੰਦੇ ਦਾ ਮਕਾਨ ਵਧੀਆ ਬਣਿਆ ਆਪਾਂ ਦੇਖ ਰਹੇ ਹਾਂਗੇ, ਪਰ ਉਹ ਕਹਿੰਦਾ ਜੀ ਮੇਰਾ ਮਕਾਨ ਵਧੀਆ ਨੀ ਗਾ, ਅਸੀਂ ਉਹਨੂੰ ਇੰਨੀ ਗੱਲ ਜ਼ਰੂਰ ਪੁੱਛਦੇ ਵੀ ਸਰ ਤੁਸੀਂ ਹੋਰ ਕੀ ਇਹਦੇ ਵਿੱਚ ਵਧੀਆ ਕਰਨਾ ਚਾਹੁੰਦੇ ਹੋ ਜਿਹੜਾ ਮਕਾਨ ਹੋਰ ਵਧੀਆ ਬਣ ਜੇ, ਠੀਕ ਹੈ ਨਾ। ਜਾਂ ਆਪਾਂ ਨੇ ਉਹਦੇ ਵਿੱਚ ਕੁਐਸਚਨ ਆ ਜੀ ਵੀ ਤੁਸੀਂ ਖਾਣਾ ਕਾਹਤੇ ਬਣਾਉਂਦੇ ਹੋ, ਕੋਈ ਐਲਪੀਜੀ ਵਰਤਦੇ ਹੋ, ਕੋਈ ਬਾਲਣ ਕੀ ਵਰਤਦੇ ਆ, ਖਾਣੇ 'ਚ ਕੀ ਜ਼ਿਆਦਾ ਲੈਂਦੇ ਹਾਂ ਆਪਾਂ, ਇਹੋ ਜਿਹੀ ਕੁਐਸਚਨ ਹੈ ਸਰ। ਕੋਈ ਇਹੋ ਜਿਹਾ ਕੁਐਸਚਨ ਨਹੀਂ ਜਿਹਨੂੰ ਤੁਸੀਂ ਦੱਸਣ ਤੋਂ ਗੁਰੇਜ਼ ਕਰੋ। ਜਾਂ ਆਪਾਂ ਕਹਿੰਦੇ ਵੀ ਲੇਡੀਜ਼ ਘਰ ਹੁੰਦੀ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਉਹਨਾਂ ਨੂੰ ਵੀ ਜ਼ਿਆਦਾ ਇਹਨਾਂ ਗੱਲਾਂ ਦਾ ਕੋਈ ਉਹਨਾਂ ਨੂੰ ਪੁੱਛਣ ਤੋਂ ਜਾਂ ਉਹਨਾਂ ਨੂੰ ਦੱਸਣ ਤੋਂ ਕੋਈ ਪ੍ਰੋਬਲਮਸ ਨਹੀਂ ਆਉਣਗੀਆਂ।
1: ਜੀ ਜੀ,
0: ਤੁਸੀਂ ਕੀਤੀ, ਤੁਸੀਂ ਗੱਲ ਕੀਤੀ ਸਰ ਵੀ ਡਾਟਾ ਲੀਕ ਕਰਨ ਬਾਰੇ, ਸਰ ਇਹ ਤਾਂ ਡਾਟਾ ਲੀਕ ਕਰਨ ਵਾਲਾ ਤਾਂ ਦਿਮਾਗ ਦੇ ਵਿੱਚ ਕੋਈ ਪੁਆਇੰਟ ਹੀ ਨਹੀਂ ਰਿਹਾ ਗਾ, ਕਿਉਂਕਿ ਡਾਟਾ ਲੀਕ ਕਰਨ ਦਾ ਕਾਰਨ ਕਿਉਂ ਨੀ ਬਣੇਗਾ। ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਰਟੀਆਈ ਐਕਟ ਤੋਂ ਵੀ ਬਾਹਰ ਆ ਗਿਆ, ਤੁਸੀਂ ਜੇ ਆਰਟੀਆਈ ਐਕਟ ਦੇ ਥਰੂ ਮੰਗੋਗੇ ਇਨਫੋਰਮੇਸ਼ਨ ਉਹ ਵੀ ਤੁਹਾਨੂੰ ਮਿਲਣੀ ਇਸ ਦੇ ਵਿੱਚ। ਇਸ ਕਰਕੇ ਇਹ ਮਨ ਚ ਵਹਿਮ ਨੀ ਰੱਖਣਾ ਵੀ ਡਾਟਾ ਕੋਈ ਲੀਕ ਹੋਏਗਾ, ਜਦੋਂ ਹੀ ਡਾਟਾ ਸਿੰਕ ਹੋ ਗਿਆ ਤੁਹਾਡਾ ਇਹ ਡਾਟਾ ਨਾਲ ਦੀ ਨਾਲ ਉਹਨਾਂ ਕੋਲ ਚਲਾ ਜਾਏਗਾ, ਈਵਨ ਕਿ
1: ਭਰਪੂਰ ਤੁਸੀਂ ਮਤਲਬ ਕਿ ਗੱਲ ਕਰ ਰਹੇ ਹੋ ਸਾਡੇ ਨਾਲ, ਉਸ ਲਈ ਮੈਨੂੰ ਖੁਸ਼ੀ ਹੈ ਤੇ ਆਪਾਂ ਥੋੜੇ ਟਾਈਮ ਲਈ ਆਪਾਂ ਗੀਤ ਸੁਣਾਂਗੇ ਤੇ ਗੀਤ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਆਪਾਂ ਗੱਲਬਾਤ ਦਾ ਸਿਲਸਿਲਾ।
0: ਜੀ ਜੀ ਜੀ ਜੀ ਜੀ ਜੀ।

0: ਭਾਈ ਬਾਲਾ ਹੀ ਵਧੀਆ ਹੋ ਗਿਆ ਨੀ, ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
1: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
2: ਆਕਾਸ਼ਵਾਣੀ FM ਬਠਿੰਡਾ?
1: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
2: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ?
1: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
2: ਅੱਛਾ, ਤੇ ਕਰਨਾ ਕੀ ਪਏਗਾ?
1: ਇਹ ਤਾਂ ਭਾਈ ਬਹੁਤ ਸੌਖਾ ਹੈ, 7839-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ FM ਬੈਂਡ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
4: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:35 ਤੇ 12 ਸਕਿੰਟ ਹੋਏ ਨੇ। ਸੈਂਸਿਸ 2027 ਇਸ ਵਿਸ਼ੇ 'ਤੇ ਆਪਾਂ ਮਿਸਟਰ ਪ੍ਰਮੋਦ ਕੁਮਾਰ ਜੀ ਨਾਲ ਗੱਲ ਕਰ ਰਹੇ ਸੀ, ਜਿਹੜੇ ਬਤੌਰ ਇਸ ਮਹਾਂਯੱਗ ਦੇ ਵਿੱਚ ਬਤੌਰ ਫੀਲਡ ਟ੍ਰੇਨਰ ਦੇ ਤੌਰ 'ਤੇ ਕੰਮ ਕਰ ਰਹੇ ਨੇ। ਵੈਸੇ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਸੀ ਤਕਰੀਬਨ ਉਹ 15-20 ਮਿੰਟ ਦਾ ਰੱਖਿਆ ਸੀ, ਪਰ ਗੱਲ ਇਹਨਾਂ ਦੀ ਇੰਨੀ ਦਿਲਚਸਪ ਹੈ ਔਰ ਇੰਨੀ ਜਾਣਕਾਰੀ ਭਰਪੂਰ ਹੈ ਤਾਂ ਆਪਾਂ ਇਸ ਨੂੰ ਹੋਰ ਵਧਾ ਰਹੇ ਹਾਂ ਜੀ, ਅਤੇ ਹੋਰ ਇਸੇ ਵਿਸ਼ੇ ਦੇ ਉੱਤੇ ਆਪਾਂ ਉਹਨਾਂ ਨਾਲ ਗੱਲਬਾਤ ਜਾਰੀ ਰੱਖ ਰਹੇ ਹਾਂ ਜੀ। ਪ੍ਰਮੋਦ ਜੀ, ਆਵਾਜ਼ ਮੇਰੀ ਸੁਣ ਰਹੇ ਹੋ ਜੀ?
5: ਜੀ ਜੀ ਸਰ, ਜੀ ਜੀ
4: ਜੀ ਜੀ। ਜਿਵੇਂ ਕਿ ਆਪਾਂ ਨੂੰ ਪਤਾ ਹੈ, ਰਜਿਸਟਰਾਰ ਜਨਰਲ ਐਂਡ ਸੈਂਸਿਸ ਕਮਿਸ਼ਨ ਆਫ ਇੰਡੀਆ ਸ਼੍ਰੀ ਮਰੂਥਨ ਜਾਏ ਕੁਮਾਰ ਨਾਰਾਇਣ ਦੀ ਯੋਗ ਅਗਵਾਈ ਹੇਠ ਇਹ ਸੈਂਸਿਸ 2027 ਦਾ ਕੰਮ ਚੱਲ ਰਿਹਾ ਹੈ।
5: ਜੀ ਜੀ ਸਰ।
4: ਤਾਂ ਸਰ ਮੈਨੂੰ ਹੁਣ ਤੁਸੀਂ ਇਸ ਦਾ ਮੁੱਖ ਉਦੇਸ਼ ਕੀ ਹੈ ਵੀ ਆਪਾਂ ਕੋਈ ਚੀਜ਼ ਨੂੰ ਲੈ ਕੇ ਏਮ ਹੁੰਦਾ ਆਪਣਾ, ਟਾਰਗੇਟ ਆਪਾਂ ਫਿਕਸ ਕਰ ਲੈਂਦੇ ਹਾਂ ਵੀ ਭਾਈ ਆਹ ਕੰਮ ਹੋਣਾ ਚਾਹੀਦਾ ਹੈ, ਤਾਂ ਆਪਾਂ ਨਾ ਜਿਵੇਂ ਆਪਾਂ ਬਜਟ ਦੱਸਿਆ 11,718 ਕਰੋੜ ਇਸ ਤੋਂ ਉੱਪਰ ਦਾ ਬਜਟ ਹੈ, ਵੀ ਇੰਨੇ ਪੈਸੇ ਖਰਚ ਕੇ ਆਪਣੀ ਉਪਲਬਧੀ ਕੀ ਹੋਵੇਗੀ, ਇਸ ਬਾਰੇ ਵਿਚਾਰ।
5: ਸਰ ਦੇਖੋ, ਆਪਾਂ ਨੂੰ ਇਹ ਗੱਲ ਪਹਿਲਾਂ ਸਮਝ ਲੈਣੀ ਚਾਹੀਦੀ ਵੀ ਜੋ ਹਿੰਦੁਸਤਾਨ ਚ ਸਾਡੀਆਂ ਕੋਈ ਪਾਲਿਸੀਜ਼ ਚੱਲਦੀਆਂ ਨੇ, ਗਵਰਨਮੈਂਟ ਕੋਈ ਪਾਲਿਸੀਜ਼ ਬਣਾਉਂਦੀ ਹੈ ਜਾਂ ਕੋਈ ਸਕੀਮਾਂ ਬਣਾਉਂਦੀਆਂ
4: ਨੇਗੀਆਂ,
5: ਇਹਨਾਂ ਨੂੰ ਬੇਸ ਲੈ ਕੇ ਹੀ ਚੱਲਣਾ ਪੈਂਦਾ ਸਰ। ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੋਊਗੀ, ਅਸੀਂ ਪਾਲਿਸੀਜ਼ ਕਿਵੇਂ ਬਣਾਵਾਂਗੇ? ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਛੋਟੀ ਜੀ। ਆਪਣੇ ਹਿੰਦੁਸਤਾਨ ਦੇ ਵਿੱਚ ਹੁਣ ਇੱਕ ਸਵੱਛ ਭਾਰਤ ਸਕੀਮ ਚੱਲਦੀ ਹੈ ਜੀ, ਸੈਂਟਰ ਸਰਕਾਰ ਦੀ।
4: ਬਿਲਕੁਲ।
5: ਉਹ ਸਿਰਫ ਇਸ ਗੱਲ ਤੇ ਆ ਵੀ ਅਸੀਂ ਟਾਇਲਟ ਹੋਣੀਆਂ ਚਾਹੀਦੀਆਂ ਨੇ ਸਾਡੇ ਕੋਲ, ਵੀ ਕੋਈ ਬੰਦਾ ਸਾਡਾ ਓਪਨ ਦੇ ਵਿੱਚ ਨਾ ਜਾਵੇ ਇਹਦੇ ਵਿੱਚ ਆ ਕੇ।
4: ਜੀ ਜੀ ਜੀ।
5: ਤੇ ਜਦੋਂ ਸਾਨੂੰ ਹੁਣ ਇਸ ਡਾਟਾ ਤੋਂ ਪਤਾ ਲੱਗੇਗਾ ਨਾ ਵੀ ਸਾਡੇ ਕੋਲ ਕਿੰਨੇ ਕੁ ਲੋਕਾਂ ਕੋਲ ਟਾਇਲਟਸ ਹੈਗੀਆਂ ਨੇ, ਜਾਂ ਹਜੇ ਵੀ ਕਿਹੜੇ ਲੋਕ ਨੇ ਜਿਨ੍ਹਾਂ ਕੋਲ ਟਾਇਲਟਸ ਨਹੀਂ ਹੈਗੇ।
4: ਜੀ ਜੀ ਜੀ।
5: ਜਾਂ ਇਹਦੇ ਵਿੱਚ ਇੱਕ ਨੇ ਹੋਰ ਸਕੀਮ ਚੱਲਦੀ ਸੀ ਉਜਵਲ ਭਾਰਤ, ਜਿਹਦੇ ਵਿੱਚ ਅਸੀਂ ਗੈਸ ਦਿੱਤੀਆਂ ਨੇ ਗਵਰਨਮੈਂਟ ਨੇ ਲੋਕਾਂ ਨੂੰ ਜਿਨ੍ਹਾਂ ਕੋਲ ਗੈਸ ਸਿਲੰਡਰ ਨਹੀਂ ਸੀਗੀ, ਜਿਹੜੇ ਮਤਲਬ ਧੂੰਏ ਨਾਲ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ, ਕਿੰਨੀਆਂ ਲੇਡੀਜ਼ ਨੂੰ ਇਸ ਗੱਲ ਦੀ ਪ੍ਰੋਬਲਮਸ ਹੁੰਦੀਆਂ ਨੇ, ਉਹ ਵੀ ਸਕੀਮ ਦੇ ਵਿੱਚ ਇੱਥੇ ਪਤਾ ਲੱਗੇਗਾ ਵੀ ਕਿੰਨੇ ਲੋਕ ਨੇ ਜਿਹੜੇ ਅੱਜ ਵੀ ਖਾਣਾ ਹਜੇ ਜਿਹੜੇ ਅਸੀਂ ਚੁੱਲ੍ਹਿਆਂ ਤੇ ਜਾਂ ਲੱਕੜ ਨੂੰ ਬਾਲ ਕੇ ਅਸੀਂ ਯੂਜ਼ ਕਰ ਰਹੇ ਹਾਂ, ਇਹਨਾਂ ਨੇ ਪਾਣੀ ਦੀ ਅਸੀਂ ਇਹਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ, ਕਿੰਨੇ ਲੋਕ ਨੇ ਜਿਹਨਾਂ ਨੂੰ ਅਜੇ ਤੱਕ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਹੈਗਾ।
4: ਜੀ ਜੀ।
5: ਤਾਂ ਮੈਂ ਇਸ ਕਰਕੇ ਤੁਹਾਨੂੰ ਦੱਸਦਾ ਵੀ ਇਹ ਕਰਾਉਣ ਦਾ ਇੱਕ ਬਹੁਤ ਵੱਡਾ ਮਕਸਦ ਆ ਸਰ, ਦੇਸ਼ ਦੀ ਤਰੱਕੀ ਲਈ, ਸਮਾਜ ਦੀ ਤਰੱਕੀ ਲਈ ਤੇ ਲੋਕਾਂ ਦੀ ਤਰੱਕੀ ਲਈ ਇਹ ਸਾਡੇ ਕੋਲ ਡਾਟਾ ਹੋਣਾ ਬਹੁਤ ਜ਼ਰੂਰੀ ਹੈਗਾ। ਜਿੰਨਾ ਚਿਰ ਡਾਟਾ ਤੁਹਾਡੇ ਕੋਲ ਸਹੀ ਨਹੀਂ ਮਿਲੇਗਾ, ਉਹ ਪਾਲਿਸੀ ਸਹੀ ਨਹੀਂ ਮਿਲੂਗੀ, ਪਾਲਿਸੀ ਸਹੀ ਨਹੀਂ ਬਣਨ ਕਰਕੇ ਸਕੀਮ ਨਹੀਂ ਆਊਗੀ, ਸਕੀਮ ਨਹੀਂ ਆਊਗੀ ਤਾਂ ਪਬਲਿਕ ਦਾ ਬੈਨੀਫਿਟ ਨਹੀਂ ਮਿਲੇਗਾ ਉਹਦੇ ਵਿੱਚ, ਤੇ ਦੇਸ਼ ਵੀ ਨਹੀਂ ਤਰੱਕੀ ਕਰੇਗਾ ਸਰ ਸਾਡਾ।
4: ਬਿਲਕੁਲ ਬਿਲਕੁਲ, ਬਹੁਤ ਹੀ ਸਹੀ ਗੱਲ ਕੀਤੀ।
5: ਹਾਂ, ਜੇ ਤੁਸੀਂ ਇੰਨਾ ਪੈਸਾ ਗਵਰਨਮੈਂਟ ਲਗਾ ਰਹੀ ਹੈ ਸਰ, ਉਹ ਇਸ ਕਰਕੇ ਲਗਾ ਰਹੀ ਹੈ ਵੀ ਲੋਕਾਂ ਦੀ ਸਹੂਲਤ ਲੋਕਾਂ ਤੱਕ ਪਹੁੰਚ ਸਕੇ ਜੋ ਉਹਨਾਂ ਨੂੰ ਜ਼ਰੂਰਤ ਹੈ ਜਿਸ ਚੀਜ਼ ਦੀ ਆ ਕੇ ਆਪਣੇ ਕੋਲ।
4: ਜੀ ਜੀ ਜੀ।
5: ਇਹ ਸਾਡਾ ਮੇਨ ਮਕਸਦ ਹੈ ਸਰ ਜਦੋਂ ਅਸੀਂ ਜਨਗਣਨਾ ਕਰਾਉਂਦੇ। ਮੈਂ ਇੱਕ ਗੱਲ ਤੁਹਾਡੇ ਨਾਲ ਇੱਥੇ ਸ਼ੇਅਰ ਕਰਨਾ ਚਾਹੁੰਦਾ ਸਰ, ਜਿਹੜੀ ਪਹਿਲਾਂ ਜਨਗਣਨਾ ਹੋਈਆਂ ਸੀ ਨਾ ਜੀ, ਉਹਨਾਂ ਵਿੱਚ ਡਾਟਾ ਪ੍ਰੋਪਰ ਮਿਲਦਾ ਜਾਂਦਾ ਸੀ ਪਰ ਉਹਨੂੰ ਐਨਾਲਿਸਿਸ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਪੇਪਰ ਵਰਕ ਦੇ ਵਿੱਚ ਹੁੰਦਾ ਸੀਗਾ।
4: ਜੀ, ਅੱਜ ਕੱਲ੍ਹ ਹੁਣ
5: ਡਿਜੀਟਲ ਹੋਣ ਕਰਕੇ ਹੁਣ ਇੱਕ ਸਕੈਨ ਦੇ ਵਿੱਚ ਹੀ ਡਾਟਾ ਤੁਹਾਡੇ ਕੋਲ ਐਨਾਲਿਸਿਸ ਹੋ ਜਾਏਗਾ, ਉਹਨਾਂ ਤੇ ਫਿਲਟਰ ਵੀ ਲੱਗੇ ਹੋਏ ਨੇ ਈਵਨ ਕਿ ਤੁਹਾਨੂੰ ਇਸ ਹਰੇਕ ਮਹਿਕਮੇ ਨੇ ਆਪਣੇ ਉਹਦੇ ਵਿੱਚ ਕੁਐਸਚਨ ਪਾਇਆ ਗਿਆ, ਜੇ ਕੋਈ ਪਾਣੀ ਵਾਲਾ ਉਹਨਾਂ ਨੇ ਆਪਦਾ ਅਲੱਗ ਪਾਇਆ ਗਾ, ਠੀਕ ਹੈ ਜੀ, ਟੋਇਲਟ ਦਾ ਤੁਹਾਨੂੰ ਦੱਸਿਆ ਜਿਵੇਂ ਉਹਨਾਂ ਨੇ ਅਲੱਗ ਪਾਇਆ ਗਾ, ਫੈਮਿਲੀ ਵਾਲਿਆਂ ਨੇ ਅਲੱਗ ਪਾਇਆ ਗਾ, ਉਹਦੇ ਵਿੱਚ ਮਤਲਬ ਹਰੇਕ ਚੀਜ਼ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀਆਂ ਨਵੀਆਂ ਸਹੂਲਤਾਂ ਨੇ ਸਾਡੀਆਂ।
4: ਸਾਡਾ ਵੀ ਪਾਇਆ ਜੀ ਤੁਸੀਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦਾ।
5: ਬਿਲਕੁਲ ਬਿਲਕੁਲ ਪਾਇਆ ਜੀ, ਇਹਦਾ ਵੀ ਪਾਇਆ, ਆਪਣੇ ਟੈਲੀਵਿਜ਼ਨ ਦਾ ਵੀ ਪਾਇਆ ਸਰ, ਟੈਲੀਵਿਜ਼ਨ ਦਾ ਵੀ ਅਸੀਂ ਪਾਇਆ ਉਹਦੇ ਵਿੱਚ ਹੈਗੇ ਵੀ ਟੀਵੀ ਹੈ ਕਿ ਨਹੀਂ ਹੈਗਾ ਤੁਹਾਡੇ ਕੋਲ, ਉਹ ਵੀ ਅਸੀਂ ਉਹਨਾਂ ਨੂੰ ਪੁੱਛਿਆ ਗਿਆ ਸਰ।
4: ਜੀ ਜੀ। ਪ੍ਰਮੋਦ ਜੀ, ਮੈਂ ਨਾ ਤੁਹਾਡੇ ਤੋਂ ਇਹ ਵੀ ਪੁੱਛਣਾ ਸੀਗਾ ਹੈਗਾ ਵੀ ਤੁਸੀਂ ਵੈਸੇ ਤਾਂ ਹੁਣ ਬਤੌਰ ਮਤਲਬ ਕਿ ਇਹ ਤੁਹਾਡਾ ਫੀਲਡ ਟ੍ਰੇਨਰ ਦੇ ਤੌਰ ਤੇ ਕੰਮ ਕਰ ਰਹੇ ਹੋ, ਤੁਸੀਂ ਪੇਸ਼ੇ ਵਜੋਂ ਮਤਲਬ ਕਿ ਮੈਨੂੰ ਤਾਂ ਵੈਸੇ ਪਤਾ ਵੀ ਜੁਨ ਕਿਉਂਕਿ ਜਾਣਕਾਰੀ ਇੰਨੀ ਜ਼ਿਆਦਾ ਤੁਹਾਡੀ ਵਧੀਆ ਜੀ, ਵੀ ਇਹ ਵੀ ਦੱਸੋ ਵੀ ਤੁਸੀਂ ਇੰਨਾ ਜਾਣ

0: ਤਾਂ ਬੀਬੋ ਕੀ ਹਾਲ ਹੈ?
1: ਨਹੀਂ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ।
1: ਨਹੀਂ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।

0: ਕਰੀ ਲੈ ਰਹੇ ਹੋ ਤੇ ਅੱਗੇ ਵੀ ਬਣ ਰਹੇ ਹੋ ਤੇ ਤੁਸੀਂ ਪੇਸ਼ੇ ਵਜੋਂ ਕੀ ਹੋ ਜੀ?
1: ਸਰ ਮੈਂ ਪੇਸ਼ੇ ਵਜੋਂ ਇੱਕ ਟੀਚਰ ਹੈਗਾ ਗਵਰਨਮੈਂਟ ਸਕੂਲ ਦੇ ਵਿੱਚ।
0: ਕਿਆ ਬਾਤ ਹੈ ਜੀ, ਤਾਂ ਹੀ ਨਾ ਮੈਨੂੰ ਨਾ ਵੀ ਮੈਂ ਖੁਸ਼ੀ ਹੁੰਦੀ ਹੈ ਵੀ ਇੰਨੀ ਜਾਣਕਾਰੀ ਨਾ ਇੱਕ ਅਧਿਆਪਕ ਲਈ ਰੱਖਣੀ ਤਾਂ ਸੌਖਾ ਹੈ, ਪਰ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਨੂੰ ਇੰਝ ਲੱਗਦਾ ਵੀ ਸ਼ਾਇਦ ਕੁਛ ਉਹ ਸੋਚਦੇ ਹੋਣ ਯਾਰ ਬੰਦਾ ਕਿਵੇਂ ਐਂ ਫਟਾਫਟ
1: ਕੱਟੇ ਦਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੈਂ ਇਸ ਗੱਲ ਦਾ ਵੀ ਮਾਣ ਮਹਿਸੂਸ ਕਰਦਾ ਵੀ ਜੋ ਵੀ ਕਿਤੇ ਕੰਮ ਹੁੰਦਾ, ਅਸੀਂ ਕੱਲ ਇਲੈਕਸ਼ਨ ਡਿਊਟੀ ਤੋਂ ਆਏ ਸਰ, ਮੈਂ ਰਾਤੀ ਆਏਗਾ
0: ਜੀ,
1: ਵੀ ਕੋਈ ਕੰਮ ਹੋਵੇ ਤਾਂ ਪਹਿਲਾਂ ਉਹ ਕਹਿੰਦੇ ਵੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਬੰਦੇ ਕਰਨਗੇ। ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਔਰ ਪ੍ਰਮਾਤਮਾ ਦਾ ਸ਼ੁਕਰ ਕਰਦਾ ਵੀ ਮੈਂ ਇਸ ਜੇ ਮਹਿਕਮੇ ਦੇ ਵਿੱਚ ਹੈਗਾ ਜਿੱਥੇ ਹਰੇਕ ਨੂੰ ਫੇਸ ਆ ਵੀ ਇਹ ਕੰਮ ਵਧੀਆ ਕਰਕੇ ਆਉਣਗੇ ਤੇ ਕੰਮ ਵੀ ਪੂਰਾ ਕਰਦੇ ਨੇ।
0: ਤੁਹਾਨੂੰ ਸਰ ਸਲੂਟ ਹੈ, ਬਿਲਡ ਆਫ ਨੇਸ਼ਨ ਹੋ ਜੀ, ਸਮਾਜ ਦੇ ਤੁਸੀਂ ਨਿਰਮਾਤਾ ਹੋ ਤੇ ਹਮੇਸ਼ਾ ਬਣੇ ਰਹੋਗੇ, ਇਸ ਗੱਲ ਦਾ ਸਾਰਿਆਂ ਨੂੰ ਮਾਣ ਰਹੇਗਾ ਜੀ, ਤੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਤੇ ਪ੍ਰਮੋਦ ਜੀ, ਹੁਣ ਮੈਂ ਆਪਾਂ ਅੱਗੇ ਆਉਂਦੇ, ਜਿਵੇਂ ਤੁਸੀਂ ਫੀਲਡ ਟ੍ਰੇਨਰ ਹੋ, ਤੁਸੀਂ ਜਿਹੜੇ ਲੋਕਾਂ ਨੇ ਡਾਇਰੈਕਟ ਸਿੱਧੇ ਤੌਰ ਤੇ ਮਤਲਬ ਕਿ ਆਮ ਪਬਲਿਕ ਨੂੰ ਮਿਲਣਾ ਹੈ ਜਾਂ ਕੋਈ ਆਮ ਨਾਗਰਿਕ ਨੂੰ ਮਿਲਣਾ, ਉਹਨਾਂ ਨੂੰ ਤੁਸੀਂ ਟ੍ਰੇਨਡ ਕਰਨਾ ਹੈ ਹਨਾ
1: ਜੀ ਸਰ,
0: ਤਾਂ ਉਹਨਾਂ ਦੇ ਜਿਹੜੇ ਟ੍ਰੇਨਿੰਗ ਪ੍ਰੋਸੈਸ ਹੈਗਾ ਗਾ, ਉਹ ਤੁਸੀਂ ਕਿਸ ਮਤਲਬ ਕਿ ਨਿਗਾਹ ਨਾਲ ਦੇਖਣਾ, ਉਹਨਾਂ ਨੂੰ ਕਿਵੇਂ ਟ੍ਰੇਨ ਕੀਤਾ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ?
1: ਸਰ ਸਾਡੇ ਨੇ ਇੱਕ ਕੜੀ ਬਣੀ ਹੋਈ ਹੈ, ਇਹ ਚੇਨ ਸਿਸਟਮ ਹੈਗਾ। ਸਾਨੂੰ ਪਹਿਲਾਂ ਟ੍ਰੇਨ ਕੀਤਾ ਸਾਡੇ ਮਾਨਯੋਗ ਜਿਹੜੇ ਸਾਡੇ ਡਿਸਟ੍ਰਿਕਟ ਦੇ ਮਾਸਟਰ ਟ੍ਰੇਨਰਸ ਨੇ, ਉਹਨਾਂ ਨੇ ਸਾਡੇ ਬੈਚ ਬਣਾ ਕੇ ਸਾਨੂੰ ਟ੍ਰੇਨ ਕੀਤਾ, ਫਿਰ ਅਸੀਂ ਸਾਡੇ ਗਾਂ ਬੈਚ ਬਣ ਗਏ। ਇਹ ਸਰ ਸਾਡੀਆਂ ਜਿਹੜੀਆਂ ਟ੍ਰੇਨਿੰਗ ਸ਼ੁਰੂ ਹੋ ਗਈ ਸੀ 21 ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ਸੀਗੀਆਂ। 21 ਅਪ੍ਰੈਲ ਤੋਂ ਅਸੀਂ
0: 21 ਅਪ੍ਰੈਲ 2026 ਤੋਂ
1: ਜੀ ਸਾਨੂੰ ਛੋਟੇ ਛੋਟੇ ਬੈਚ 30-30, 40-40 ਬੰਦਿਆਂ ਦੇ ਬੈਚ ਦਿੱਤੇ ਸੀਗੇ ਵੀ ਤੁਸੀਂ ਇਹਨਾਂ ਨੂੰ ਟ੍ਰੇਨ ਕਰਨਾ ਗਾ। ਅਸੀਂ ਉਹਨਾਂ ਨੂੰ 3-3 ਦਿਨਾਂ ਦੀ ਟ੍ਰੇਨਿੰਗ ਦੇ ਕੇ ਉਹਨਾਂ ਤੋਂ ਬਕਾਇਦਾ ਵਰਕ ਵੀ ਕਰਵਾ ਕੇ ਦਿਖਾਇਆ ਉਹਨਾਂ ਨੂੰ ਵੀ ਤੁਸੀਂ ਐਪ ਨੂੰ ਚਲਾਉਣਾ ਕਿਵੇਂ ਆ, ਪਬਲਿਕ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਵੀ ਦਿੱਤੀ ਉਹਨਾਂ ਨੂੰ, ਲੋਕਾਂ ਨੂੰ ਪੁੱਛਣਾ ਕਿਵੇਂ ਆ ਸਵਾਲ, ਤੁਸੀਂ ਲੋਕਾਂ ਤੋਂ ਜਵਾਬ ਲੈਣਾ ਕਿਵੇਂ ਆਪਾਂ ਨੇ, ਉਹ ਵੀ ਅਸੀਂ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ। ਸਰ ਸਾਰੇ ਟੀਚਰਸ ਜਿੰਨੇ ਵੀ ਉੱਥੇ ਸਾਡੇ ਕੋਲ ਆਏ ਸੀ, ਲਗਭਗ ਜ਼ਿਆਦਾਤਰ ਜਿਹੜੇ ਸਾਡੇ ਕੋਲ ਆਏ ਨੇ ਟ੍ਰੇਨਿੰਗ ਲੈਣ ਵਾਲੇ ਜਾਂ ਜਿਹੜੇ ਸਾਡੇ ਮਹਾਜਗ ਦੇ ਵਿੱਚ ਸਾਡੇ ਹਿੱਸਾ ਬਣੇ ਨੇ, ਉਹ ਮੋਸਟਲੀ ਟ੍ਰੇਨ ਜਿਹੜੇ ਹੈਗੇ ਨੇ ਉਹ ਟੀਚਰਸ ਡਿਪਾਰਟਮੈਂਟ ਦੇ ਵਿੱਚ ਹੀ ਆ,
0: ਐਜੂਕੇਸ਼ਨ ਡਿਪਾਰਟਮੈਂਟ
1: ਜੋ ਆ। ਤੇ ਇਸ ਕਰਕੇ ਉਹਨਾਂ ਨੂੰ ਵੀ ਸਾਨੂੰ ਸਮਝਣ ਦੀ ਪ੍ਰੋਬਲਮ ਆਈ ਤੇ ਨਾ ਹੀ ਉਹਨਾਂ ਨੇ ਸਾਨੂੰ ਸਮਝਣ ਦੀ ਪ੍ਰੋਬਲਮ ਉਹਨਾਂ ਨੂੰ ਆਈ ਹੈਗੀ।
0: ਜੀ ਜੀ, ਵੀ ਤਾਲਮੇਲ ਤੁਹਾਡਾ ਪ੍ਰੋਪਰ ਬੈਠ ਗਿਆ।
1: ਹਾਂ, ਇਸ ਕਰਕੇ ਉਹ 40-40, 50-50 ਬੰਦਿਆਂ ਦੇ ਅਸੀਂ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਤਾਂ ਜੋ ਉਹਨਾਂ ਨੂੰ ਫੀਲਡ ਦੇ ਵਿੱਚ ਕੋਈ ਪ੍ਰੋਬਲਮਸ ਨਾ ਆਉਣ।
0: ਤੁਸੀਂ ਹੁਣ ਫੀਲਡ ਦੀ ਗੱਲ ਕਰ ਰਹੇ ਹੋ ਜੀ, ਤੇ ਸਾਡੇ ਵੀ ਘਰ ਦੇ ਵਿੱਚ ਦੋ ਤੁਹਾਡੇ ਇਨਿਮੀਨੇਟਰ ਟ੍ਰੇਨਿੰਗ ਜਿਨ੍ਹਾਂ ਨੂੰ ਤੁਸੀਂ ਦਿੱਤੀ ਉਹ ਆਏ ਸੀ ਜੀ, ਤੇ ਮੈਨੂੰ ਬੜੀ ਇਸ ਗੱਲੋਂ ਮੈਂ ਮਹਿਸੂਸ ਕੀਤੀ ਇਹ ਗੱਲ ਵੀ ਇੰਨੀ ਗਰਮੀ ਯਾਰ, ਵੀ ਜਦੋਂ ਇੱਕ ਟੀਚਰ 2 ਵਜੇ ਜਿਵੇਂ ਹੁਣ ਟਾਈਮ ਚੱਲ ਰਿਹਾ ਤੁਹਾਡਾ, 2 ਵਜੇ ਘਰ ਆ ਜਾਂਦਾ ਹੈਗਾ, ਵੀ ਵੈਸੇ ਉਹ ਸ਼ਾਮ ਜੀ ਨੂੰ ਆਏ ਸੀਗੇ, 5-5:30 ਦਾ ਟਾਈਮ ਸੀ, 8 ਮਿੰਟ ਉਹ ਘਰੋਂ 4-4:15 ਨਿਕਲਣਗੇ, ਬਹੁਤ ਜ਼ਿਆਦਾ ਗਰਮੀ ਸੀਗੀ, ਤੁਹਾਨੂੰ ਪਤਾ ਟੈਂਪਰੇਚਰ ਜਿਹੜਾ ਆਪਣਾ ਪੰਜਾਬ ਦਾ ਖਾਸ ਤੌਰ 'ਤੇ ਬਠਿੰਡਾ ਏਰੀਏ ਦਾ ਉਹ ਮੋਰ ਦੈਨ 40 ਚੱਲ ਰਿਹਾ ਜੀ ਮਿਡ ਮਈ ਤੋਂ ਬਾਅਦ। ਤਾਂ ਭਾਰਤ ਸਰਕਾਰ ਵੱਲੋਂ ਇਹ ਸੈਂਸਿਸ 2000 ਜਿਹੜਾ 27 ਚੱਲ ਰਿਹਾ, ਉਹਨਾਂ ਨੂੰ ਬੇਸਿਕ ਜਿਹੜੀਆਂ ਫੈਸਿਲਿਟੀਜ਼ ਨੇਗੀਆਂ ਗੀਆਂ ਹਨਾ, ਸਹੂਲਤਾਂ ਨੇਗੀਆਂ ਗੀਆਂ, ਖਾਸ ਤੌਰ 'ਤੇ ਮੈਂ ਦੇਖਿਆ ਇਹ ਵੀ ਆ ਵੀ ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਜ਼ਿਆਦਾ ਤੁਸੀਂ ਡਿਪਿਊਟ ਕੀਤੀਆਂ ਹੋਈਆਂ ਨੇ ਹਨਾ, ਤਾਂ ਉਹਨਾਂ ਨੂੰ ਕੋਈ ਬੇਸਿਕ ਨੀਡਸ ਉਹਨਾਂ ਦੀਆਂ ਜਿਹੜੀਆਂ ਨੇਗੀਆਂ ਜਾਂ ਫੈਸਿਲਿਟੀਜ਼ ਨੇ ਉਹ ਵੀ ਪ੍ਰੋਵਾਈਡ ਕੀਤੀਆਂ ਨੇ ਜੀ?
1: ਜੀ ਸਰ, ਮੈਂ ਤੁਹਾਨੂੰ ਇੱਥੇ ਇੱਕ ਗੱਲ ਛੋਟੀ ਜਿਹੀ ਦੱਸਣਾ ਚਾਹੁੰਦਾ ਜੀ, ਜਦੋਂ ਅਸੀਂ ਟ੍ਰੇਨਿੰਗ ਦਿੰਦੇ ਸੀ ਨਾ ਸਰ, ਜਦੋਂ ਮੈਂ ਆਪਣੇ ਬੈਚ ਨੂੰ ਟ੍ਰੇਨਿੰਗ ਦਿੱਤੀ ਹੈ, ਮੈਂ ਇੱਕ ਗੱਲ ਜ਼ਰੂਰ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਕਹੀ ਸੀ ਵੀ ਆਪਾਂ ਨੇ ਸਰ ਨੂੰ ਵੱਧ ਜ਼ੋਰ ਦਾ ਧਿਆਨ ਇਸ ਗੱਲ ਤੇ ਦਈਏ ਵੀ ਆਪਾਂ ਇਹ ਜਿਹੜਾ ਆਪਾਂ ਨੂੰ ਸੈਲਫ ਨਿਊਮੀਨੇਸ਼ਨ ਦਾ ਟਾਈਮ ਮਿਲਿਆ ਉਹਦੇ ਵਿੱਚ ਅਸੀਂ ਮੈਕਸੀਮਮ ਸੈਲਫ ਨਿਊਮੀਨੇਸ਼ਨ ਕਰਵਾ ਸਕੀਏ। ਮੈਂ ਸਕੂਲ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜਿਹੜੇ ਮੇਰੀ ਕਲਾਸ ਸਕੂਲ ਨੇ ਜਾਂ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਲਈ ਪ੍ਰੇਰਨਾ ਦਿੱਤੀ ਵੀ ਤੁਸੀਂ ਆਪਣੇ ਆਪਣੇ ਸੈਲਫ ਨਿਊਮੀਨੇਸ਼ਨ ਕਰੋ, ਕਿਉਂਕਿ ਜਦੋਂ ਤੁਹਾਡੇ ਕੋਲ ਨਿਊਮੀਨੇਟਰ ਆਏਗਾ ਉਹਦਾ ਕੰਮ ਘੱਟ ਜਾਏਗਾ ਨੰਬਰ ਇੱਕ ਤਾਂ
0: ਜੀ,
1: ਨੰਬਰ 2 ਲੋਕਾਂ 'ਚ ਅਵੇਅਰਨੈਸ ਆਵੇ ਵੀ ਯਾਰ ਮੈਂ ਡਾਟਾ ਦੇਣਾਗਾ, ਅਸੀਂ ਪੁੱਛਣ ਦੀ ਥਾਂ ਤੇ ਉਹ ਆਪਣੇ ਆਪ ਹੀ ਦੱਸੇ ਤਾਂ ਅਸੀਂ ਇਸ ਗੱਲ ਨੂੰ ਸਮਝਦੇ ਵੀ ਲੋਕਾਂ 'ਚ ਅਵੇਅਰਨੈਸ ਹੈਗੀ ਇਸ ਚੀਜ਼ ਦੀ। ਤੀਸਰੀ ਗੱਲ, ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਉਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਆ ਗਈ, ਇਹ ਗੱਲ ਠੀਕ ਹੈ ਸਰ, ਗਰਮੀ ਬਹੁਤ ਜ਼ਿਆਦਾ, ਅਸੀਂ ਟਾਈਮ ਬਾਉਂਡ ਕੰਮ ਆ, ਸਾਨੂੰ ਕਰਨਾ ਹੀ ਪੈਣਾ,
0: ਬਿਲਕੁਲ,
1: ਬਟ ਅਸੀਂ ਇਹ ਗੱਲ ਜ਼ਰੂਰ ਲੈ ਕੇ ਚੱਲੇ ਹਾਂ, ਅਸੀਂ ਟ੍ਰੇਨਰਸ ਨੂੰ ਆਪਣੇ ਜਿਹੜੇ ਸਾਡੇ ਨਿਊਮੀਨੇਟਰਸ ਨੇ ਉਹਨਾਂ ਨੂੰ ਇਹ ਗੱਲ ਦੀ ਬੇਨਤੀ ਵੀ ਕੀਤੀ ਆ ਵੀ ਅਸੀਂ ਜਿਹੜਾ ਕੰਮ ਕਰਾਂਗੇ ਸਵੇਰੇ ਅਰਲੀ ਮਾਰਨਿੰਗ ਥੋੜ੍ਹਾ ਜਿਹਾ ਅਤੇ ਸ਼ਾਮ ਨੂੰ ਕਰਾਂਗੇ, ਬਟ ਗਵਰਨਮੈਂਟ ਨੇ ਸਾਨੂੰ ਬਹੁਤ ਸਪੋਰਟ ਦਿੱਤੀ ਆ ਸਰ, ਮੈਂ ਥੈਂਕਫੁਲ ਹਾਂ ਗਵਰਨਮੈਂਟ ਦਾ, ਸਾਡੇ ਡਿਸਟ੍ਰਿਕਟ ਮੈਨੇਜਮੈਂਟ ਦਾ ਵੀ, ਸਾਡੇ ਡਿਸਟ੍ਰਿਕਟ ਪ੍ਰਸ਼ਾਸਕ ਦਾ ਵੀ ਜੋ ਹੈ, ਸਾਡੇ ਡਿਸਾ ਮਾਨਯੋਗ ਨੇ ਜਾਂ ਸਾਡੇ ਡਾਇਰੈਕਟੋਰੇਟ ਲੱਗੇ ਹੋਏ ਨੇ ਮੈਡਮ, ਉਹਨਾਂ ਦਾ ਵੀ ਅਸੀਂ ਇਸ ਗੱਲੋਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਿਊਮੀਨੇਟਰਸ ਦਾ ਬਹੁਤ ਧਿਆਨ ਰੱਖਿਆ ਗਾ, ਉਹਨਾਂ ਨੂੰ ਪਾਣੀ ਬੋਟਲਸ ਵੀ ਦਿੱਤੀਆਂ ਨੇਗੀਆਂ, ਕੈਪਸ ਵੀ ਦਿੱਤੀਆਂ ਨੇ, ਕਿਤੇ ਕਿਤੇ ਅਮਰੇਲਾ ਵੀ ਮਿਲੀਆਂ ਹੋਈਆਂ ਨੇ ਸਰ ਕਿਸੇ ਡਿਸਟ੍ਰਿਕਟ ਵਿੱਚ ਜਿਵੇਂ ਜਿਵੇਂ ਵੀ ਆਈਆਂ ਨੇ, ਔਰ ਅਸੀਂ ਉਹ ਵੀ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਹੈ ਵੀ ਜਦੋਂ ਜਾਣਾ ਆਪਣਾ ਸਿਰ

0: ਢੱਕ ਕੇ ਜਾਣਾ ਗਾ, ਗਰਮੀ ਤੋਂ ਬਚਣਾ ਗਾ, ਪਾਣੀ ਨਾਲ ਲੈ ਕੇ ਜਾਓ ਆਪਦਾ, ਠੀਕ ਹੈ ਨਾ ਜੀ, ਕੋਈ ਗਲੂਕੋਜ਼ ਨਾਲ ਰੱਖੋ, ਮਤਲਬ ਹਰੇਕ ਬੰਦਾ ਆਪਣੀ ਸਿਹਤ ਨੂੰ ਧਿਆਨ ਰੱਖ ਕੇ ਇਹ ਕੰਮ ਕਰ ਰਿਹਾ। ਬਟ ਫਿਰ ਵੀ ਪਰਮਾਤਮਾ ਦਾ ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਸਾਡੇ ਤੇ ਬਹੁਤ ਵਧੀਆ ਪਰਮਾਤਮਾ ਦੀ ਮਿਹਰਬਾਨੀ ਆ ਵੀ ਅਸੀਂ ਵਧੀਆ ਆਪਣਾ ਕੰਮ ਕਰ ਰਹੇ ਹਾਂਗੇ। ਕੋਈ ਹਜੇ ਤੱਕ ਇਹੋ ਜਿਹੀ ਸਾਨੂੰ ਕੋਈ ਫੀਲਡ ਚ ਪ੍ਰੋਬਲਮਸ ਨਹੀਂ ਆਈਆਂ ਵੀ ਜਿਹਦੇ ਨਾਲ ਸਾਨੂੰ ਇਹੋ ਜਿਹਾ ਕੁਛ ਦੇਖਣਾ ਪਿਆ ਹੋਵੇ ਸਰ।
1: ਜੀ ਜੀ, ਤੇ ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਜਾਨਣਾ ਚਾਹੁੰਦਾ, ਜਿਵੇਂ ਤੁਸੀਂ ਕਹਿਤਾ ਵੀ ਤੁਸੀਂ ਬੈਚਸ ਦੇ ਵਿੱਚ ਟ੍ਰੇਨਿੰਗ ਦਿੱਤੀ 30-40 ਜਿਹੜੇ ਨਿਊਮੀਨੇਟਰਸ ਨੂੰ, ਜੇ ਉਹਨਾਂ ਨੂੰ ਕੋਈ ਪ੍ਰੋਬਲਮਸ ਆਉਂਦੀ ਆ ਤਾਂ ਉਹ ਤੁਹਾਨੂੰ ਜਦੋਂ ਫੋਨ ਕਰਦੇ ਆ ਤਾਂ ਸੋਰਟ ਆਊਟ ਵੀ ਹੁੰਦੀ ਆ ਜੀ ਉਹਨਾਂ ਦੀ ਪ੍ਰੋਬਲਮ?
0: ਬਿਲਕੁਲ ਸਰ, ਬਿਲਕੁਲ ਬਿਲਕੁਲ ਬਿਲਕੁਲ ਸੋਰਟ ਆਊਟ ਹੁੰਦੀ ਸਰ, ਤੁਸੀਂ ਯਕੀਨ ਕਰੀਓ। ਮੈਂ ਤੁਹਾਡੇ ਇਸ ਜਿਹੜਾ ਆਪਣਾ ਮਾਧਿਅਮ ਹੈ ਜਿਹੜਾ ਆਪਣੇ ਕੋਲ ਆ ਕੇ, ਇਸ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੰਨੇ ਅਸੀਂ ਫੀਲਡ ਟ੍ਰੇਨਰਸ ਨੇਗੇ ਸਾਰੇ ਆਪਣੇ ਬੈਚ ਨਾਲ ਜੁੜੇ ਹੋਏ ਨੇਗੇ, ਔਰ ਹਰ ਵਕਤ ਜਦੋਂ ਵੀ ਉਹਨਾਂ ਦੀ ਕੋਈ ਕਾਲ ਆਉਂਦੀ ਹੈ ਜਾਂ ਕੋਈ ਮੈਸੇਜ ਆਉਂਦੇ ਨੇਗੇ ਅਸੀਂ ਇਮੀਡੀਏਟਲੀ ਉਹਨਾਂ ਦੀ ਪ੍ਰੋਬਲਮ ਸੋਲਵ ਕਰਦੇ ਹਾਂ। ਬਟ ਜੇਕਰ ਫਿਰ ਵੀ ਕੋਈ ਪ੍ਰੋਬਲਮਸ ਰਹਿ ਗਈ ਜਾਂ ਸਾਡੇ ਦਾਇਰੇ ਤੋਂ ਬਾਹਰ ਹੋ ਜਾਂਦੀ, ਸਾਨੂੰ ਸਮਝ ਨਹੀਂ ਆਉਂਦੀ, ਸਾਡੇ ਬੈਕ ਤੇ ਸਾਡੀ ਮਾਸਟਰ ਟ੍ਰੇਨਰਸ ਦੀ ਟੀਮ ਕੰਮ ਕਰ ਰਹੀ ਹੈ, ਉਸਦੇ ਬੈਕ ਤੇ ਟੈਕਨੀਕਲ ਟੀਮਸ ਕੰਮ ਕਰ ਰਹੀਆਂ ਨੇ, ਮਤਲਬ ਸਾਡਾ ਮਕਸਦ ਇੱਕੋ ਹੀ ਹੈ ਵੀ ਜਦੋਂ ਕੋਈ ਨਿਊਮੀਨੇਟਰਸ ਨੂੰ ਸਾਡੇ ਨੂੰ ਪ੍ਰੋਬਲਮ ਆਉਂਦੀ ਹੈ ਅਸੀਂ ਇਮੀਡੀਏਟਲੀ ਉਸਦੀ ਸੋਲਵ ਕਰਕੇ ਦਿੰਦੇ ਹਾਂ। ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਵੀ ਉਹ ਬੰਦਾ ਖੜਾ ਰਹੇ ਜਾਂ ਉਹਦੀ ਪ੍ਰੋਬਲਮ ਨੂੰ ਸੋਲਵ ਨਾ ਕੀਤਾ। ਬਹੁਤ ਸੁਣਵਾਈ ਹੈ ਸਰ, ਸਕਿੰਟ ਟੂ ਸਕਿੰਟ ਹੀ ਕੰਮ ਹੋ ਰਿਹਾ ਹੈਗਾ, ਕਿਸੇ ਕਿਸਮ ਦੀ ਕਿਸੇ ਨੂੰ ਕੋਈ ਪ੍ਰੋਬਲਮਸ ਨਹੀਂ ਆ ਰਹੀਆਂ ਹੈਗੀਆਂ।
1: ਜੀ ਜੀ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਚੇਨ ਸਿਸਟਮ ਹੈ ਪ੍ਰਮੋਦ ਜੀ, ਹੈਨਾ?
0: ਜੀ ਜੀ ਜੀ ਸਰ ਜੀ,
1: ਚੇਨ ਸਾਰੀ ਟੀਮ ਵਰਕ ਨਾਲ ਕੰਮ ਹੋ ਰਿਹਾ, ਕੋਈ ਬੰਦਾ ਹੱਥ ਨਹੀਂ ਚੱਕ ਕੇ ਕਹਿ ਸਕਦਾ ਵੀ ਮੈਂ ਵੱਧ ਕੰਮ ਕੀਤਾ ਜਾਂ ਉਹਨੇ ਘੱਟ ਕੀਤਾ, ਹੈਨਾ?
0: ਪੂਰਾ ਟੀਮ ਵਰਕ ਚੱਲ ਰਿਹਾ,
1: ਪੂਰਾ ਟੀਮ ਵਰਕ ਚੱਲ ਰਿਹਾ ਜੀ ਕੀ ਕੀ। ਤੇ ਸਾਨੂੰ ਵੀ ਖੁਸ਼ੀ ਹੈ ਵੀ ਤੁਸੀਂ ਇਸ ਮਹਾਂਯਗ ਦੇ ਵਿੱਚ ਲੱਗੇ ਹੋਏ ਹੋ ਜੀ। ਤੇ ਹੁਣ ਆਪਾਂ ਬਿਲਕੁਲ ਆਖਰੀ ਪੜਾਅ ਵੱਲ ਵੱਧ ਰਹੇ ਹਾਂ ਜੀ, ਤੇ ਆਖਰੀ ਪੜਾਅ ਦੇ ਤਹਿਤ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗਾ, ਜਿਵੇਂ ਕਿ ਇੱਕ ਮੈਂ ਪਿੱਛੇ ਜੇ ਇੱਕ ਚਿੱਠੀ ਵੀ ਪੜ੍ਹੀ ਸੀਗੀ, ਸਰਕੂਲਰ ਵੀ ਜਾਰੀ ਹੋਇਆ ਸੀਗਾ ਖਾਸ ਤੌਰ 'ਤੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ, ਵੀ ਜਿਹੜੇ ਕੁਝ ਕਰ ਮਤਲਬ ਕਿ ਨਿਊਮੀਨੇਟਰ ਲੱਗੇ ਹੋਏ ਨੇਗੇ ਉਹ ਡਿਊਰਿੰਗ ਟਾਈਮ ਜਿਹੜਾ ਸਕੂਲ ਦਾ ਟਾਈਮ ਹੁੰਦਾ ਗਾ ਉਸ ਦੇ ਵਿੱਚ ਵੀ ਜਾ ਸਕਦੇ ਨੇਗੇ, ਤੇ ਜੇ ਉਹ ਚਾਹਣਗੇ ਤਾਂ ਉਹ ਸ਼ਾਮ ਨੂੰ ਤਾਂ ਸਕੂਲ ਤੋਂ ਬਾਅਦ ਵੀ ਕਰ ਸਕਦੇ ਨੇ, ਵੀ ਇਸ ਬਾਰੇ ਵੀ ਥੋੜ੍ਹਾ ਜਿਹਾ ਵੀ, ਕਿਉਂਕਿ ਹੁਣ ਜਿਹੜੇ ਵਰਕਿੰਗ ਡੇਜ਼ ਨੇ ਜਿਵੇਂ ਤੁਸੀਂ ਦੱਸਿਆ, ਮੈਂ ਇਲੈਕਸ਼ਨ ਤੋਂ ਬਾਅਦ ਆਇਆਂਗਾ ਗਾ, ਕੱਲ੍ਹ ਇਲੈਕਸ਼ਨ ਸੀਗੇ ਲੋਕਲ ਬਾਡੀਜ਼ ਦੇ, ਤਾਂ ਹੁਣ ਅੱਜ ਤੁਹਾਨੂੰ ਛੁੱਟੀ ਹੋਊਗੀ ਕੀ? ਕੱਲ੍ਹ ਈਦ ਦੀ ਛੁੱਟੀ ਹੈ ਨਾ ਆਪਾਂ ਨੂੰ ਸਾਰਿਆਂ ਨੂੰ, ਤਾਂ ਵਰਕਿੰਗ ਡੇ ਸਿਰਫ ਔਰ ਸਿਰਫ ਤੁਹਾਡੇ ਕੋਲ ਦੋ ਰਹਿ ਗਏ, ਸ਼ੁੱਕਰ ਔਰ ਸ਼ਨੀਵਾਰ ਦਾ, ਹਨਾ ਜੀ? ਤਾਂ ਇਸ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਵੀ ਛੁੱਟੀ ਤੋਂ ਬਾਅਦ ਕਰ ਸਕਦੇ ਨੇ ਤਾਂ ਮਿਡ ਮਤਲਬ ਕਿ ਜਿਹੜੇ ਆਪਣਾ ਵਰਕਿੰਗ ਟਾਈਮ ਹੁੰਦਾ ਹੈਗਾ ਉਸ ਦੌਰਾਨ ਕਰ ਸਕਦੇ ਨੇ।
0: ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਅਸੀਂ ਇਸ ਗੱਲੋਂ ਬੜੇ ਧੰਨਵਾਦੀ ਆ ਸਾਡੇ ਡੀ ਸਾਹਿਬ ਦਾ, ਪ੍ਰਸ਼ਾਸਨ ਦਾ ਸਾਡੇ ਨਾਲ, ਜੋ ਸਾਡੀ ਟੀਮ ਵਰਕ ਕਰ ਰਹੀ ਆ, ਜੋ ਸੈਂਸਿਸ ਦੀ ਟੀਮ ਵਰਕ ਕਰ ਰਹੀ ਆ, ਜੋ ਸੈਂਸਿਸ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੇ ਸਰ ਸਾਡੇ ਟੀਚਰਸ ਨੂੰ ਇਸ ਗੱਲ ਦੀ ਛੂਟ ਦਿੱਤੀ ਹੋਈ ਹੈ ਵੀ ਉਹ ਸਵੇਰੇ ਅਰਲੀ ਮਾਰਨਿੰਗ ਵੀ ਜਾ ਸਕਦੇ ਆ, ਸਕੂਲ ਚੋਂ ਥੋੜਾ ਜਿਹਾ ਉਹਨਾਂ ਨੂੰ ਰਿਲੈਕਸ ਰੱਖਿਆ ਹੋਇਆ ਗਿਆ ਤਾਂ ਜੋ ਉਹ ਆਪਣਾ ਟਾਈਮ ਤੇ ਕੰਮ ਨਿਬੇੜ ਸਕਣ, ਉਹਨਾਂ ਨੂੰ ਸਕੂਲੋਂ ਸਵੇਰੇ ਮਾਰਨਿੰਗ ਟਾਈਮ ਤੇ ਉਹਨਾਂ ਨੂੰ ਰਿਲੈਕਸ ਰੱਖਿਆ ਗਿਆ ਹੈਗਾ, ਸ਼ਾਮ ਨੂੰ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣਾ ਸ਼ਾਮ ਨੂੰ 4-5 ਵਜੇ 5-6 ਵਜੇ ਤੋਂ ਬਾਅਦ ਜਾ ਕੇ ਆਪਣਾ ਕੰਮ ਕਰ ਸਕਦੇ ਆ। ਇਸ ਕਰਕੇ ਅਸੀਂ ਬੜੇ ਧੰਨਵਾਦੀ ਆ ਗਵਰਨਮੈਂਟ ਦੇ, ਸਾਡੇ ਪ੍ਰਸ਼ਾਸਨ ਦੇ, ਜਿਨ੍ਹਾਂ ਨੇ ਸਾਨੂੰ ਮਤਲਬ ਪੂਰਾ ਸਹਿਯੋਗ ਦੇ ਰਹੇ ਨੇ, ਤੇ ਅਸੀਂ ਵੀ ਉਹਨਾਂ ਨੂੰ, ਮੈਂ ਆਪਣੇ ਵੱਲੋਂ ਵੀ ਤੇ ਮੇਰੇ ਜਿਹੜੇ ਗਰੁੱਪ ਨੇਗੇ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਦਿੱਤੀ ਹੈ, ਮੈਂ ਉਹਨਾਂ ਵੱਲੋਂ ਵੀ ਤੁਹਾਨੂੰ ਪੂਰਾ ਵਿਸ਼ਵਾਸ ਦਵਾਉਣਾ ਗਾ ਵੀ ਅਸੀਂ ਕੰਮ ਆਪਣਾ ਵਿਦ ਇਨ ਟਾਈਮ ਤੇ ਬਹੁਤ ਵਧੀਆ ਤਰੀਕੇ ਨਾਲ ਕਰਕੇ ਦੇਣਗੇ ਸਰ ਸਾਡੇ ਨਿਊਮੀਨੇਟਰ।
1: ਜੀ ਜੀ ਜੀ, ਪ੍ਰਮੋਦ ਜੀ, ਹੁਣ ਆਖਿਰ ਦੇ ਵਿੱਚ ਇੱਕੋ ਹੀ ਸਵਾਲ ਵੀ ਆਕਾਸ਼ਵਾਣੀ FM ਬਠਿੰਡਾ ਦਾ ਮਾਈਕ ਤੁਹਾਡੇ ਕੋਲ ਹੈ, ਵੈਸੇ ਤਾਂ ਤੁਸੀਂ ਐਨ ਜਮਾ ਮੈਂ ਕਹਿੰਦਾ 100% ਸਟੀਕ ਤੇ ਸਹੀ ਜਾਣਕਾਰੀ ਦਿੱਤੀ ਹੈ ਜੀ ਸਾਨੂੰ, ਤੇ ਹੁਣ ਆਕਾਸ਼ਵਾਣੀ FM ਬਠਿੰਡਾ ਦਾ ਮਾਈਕ ਤੁਹਾਡੇ ਕੋਲ ਹੈ ਜੀ, ਜਾਂਦੇ ਹੋਏ 1 ਜਾਂ 2 ਮਿੰਟ ਦੇ ਵਿੱਚ ਤੁਸੀਂ ਐਨ ਬਿਲਕੁਲ ਨਿਚੋੜਵੀਂ ਗੱਲ ਕੀ ਸਾਡੇ ਸੁਣਨ ਵਾਲੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨਾ ਚਾਹੋਗੇ?
0: ਸਰ ਮੇਰੀ ਸਾਰਿਆਂ ਤੋਂ ਵੱਡੀ ਪਹਿਲੀ ਗੱਲ ਤੇ ਇਹੀ ਹੈ, ਮੈਂ ਸਾਰਿਆਂ ਨੂੰ ਤੁਹਾਡੇ ਰਾਹੀਂ ਇਸ ਪਲੇਟਫਾਰਮ ਰਾਹੀਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਰ, ਮੇਰੀ ਇੱਕ ਰਿਕੁਐਸਟ ਆ ਸਾਰਿਆਂ ਨੂੰ ਹੱਥ ਜੋੜ ਕੇ ਵੀ ਪਲੀਜ਼ ਇਸ ਮਹਾਂ ਜੱਗ ਦੇ ਵਿੱਚ ਅਸੀਂ ਵੀ ਆਪਣੀ ਆਹੂਤੀ ਪਾਈਏ ਤੇ ਅਸੀਂ ਬਹੁਤ ਖੁਸ਼ਕਿਸਮਤ ਆਂਗੇ ਵੀ ਅਸੀਂ ਇਸ ਜੱਗ ਦੇ ਹਿੱਸਾ ਬਣ ਰਹੇ ਹਾਂ। ਜਿਹੜਾ ਵੀ ਸਾਡਾ ਤੁਹਾਡੇ ਕੋਲ ਕੋਈ ਇੱਕ ਨਿਊਮੀਨੇਟਰ ਆ ਰਿਹਾ, ਪਲੀਜ਼ ਉਹਦੀ ਸਪੋਰਟ ਕਰਨੀ ਆ, ਉਹਨੂੰ ਤੁਸੀਂ ਡਾਟਾ ਦੇਣਾ, ਇੰਨੀ ਗਰਮੀ ਦੇ ਵਿੱਚ ਆਉਂਦਾ ਘੱਟੋ ਘੱਟ ਅਸੀਂ ਉਹਨੂੰ ਪਾਣੀ ਜ਼ਰੂਰ ਪਿਲਾ ਦਈਏ ਵੀ ਬੰਦਾ ਇੰਨੀ ਗਰਮੀ 'ਚ ਆਇਆਗਾ। ਤੇ ਸਾਰੇ ਬੰਦੇ ਕੋਸ਼ਿਸ਼ ਕਰੋ, ਜਿੰਨੇ ਸਾਡੀ ਪਬਲਿਕ ਮੇਰੀ ਸੁਣ ਰਹੀ ਆ, ਜਿਹੜੇ ਮੇਰੇ ਸਰੋਤੇ ਸੁਣ ਰਹੇ ਆ, ਮੇਰੀ ਬੇਨਤੀ ਆ ਵੀ ਸਾਡੇ ਨਿਊਮੀਨੇਟਰਸ ਦਾ ਤੁਸੀਂ ਪੂਰਾ ਸਪੋਰਟ ਕਰੋ। ਜੇ ਕੋਈ ਤੁਹਾਨੂੰ ਜਾਣਕਾਰੀ ਦੀ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਡਾਟਾ ਲੀਕ ਹੋਊਗਾ ਜਾਂ ਤੁਹਾਨੂੰ ਕੋਈ ਤੁਹਾਡੀਆਂ ਪਾਲਿਸੀਜ਼ ਜਿਹੜੀਆਂ ਮਿਲ ਰਹੀਆਂ ਤੁਹਾਨੂੰ ਸਹੂਲਤਾਂ ਬੰਦ ਹੋਣਗੀਆਂ, ਬਿਲਕੁਲ ਇਸ ਤਰ੍ਹਾਂ ਦਾ ਕੋਈ ਮਨ 'ਚ ਵਹਿਮ ਨਹੀਂ ਰੱਖਣਾ ਗਾ, ਕੋਈ ਤੁਹਾਡਾ ਡਾਟਾ ਨਹੀਂ ਲੀਕ ਹੋਣਾ, ਤੁਹਾਡੀ ਪਾਲਿਸੀਆਂ ਜਿਹੜੀਆਂ ਬਣੀਆਂ ਹੋਈਆਂ ਤੁਹਾਡੀ ਸਹੂਲਤ ਘਟੂਗੀ ਨਹੀਂ, ਵੱਧ ਸਕਦੀਆਂ ਨੇ ਤੁਹਾਡੀਆਂ ਸਹੂਲਤਾਂ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਜੱਗ ਦੇ ਵਿੱਚ ਤੁਸੀਂ ਵੀ ਭਾਗ ਲਓ, ਸਾਡੀ ਸਪੋਰਟ ਕਰੋ।

0: ਤੋਂ ਸਰਕਾਰ ਇੰਨਾ ਖਰਚ ਕਰ ਰਹੀ ਹੈ, ਸਾਡੇ ਡੀਸੀ ਸਾਹਿਬ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਸਾਡੇ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ, ਸਾਡੇ ਡਾਇਰੈਕਟਰ ਮੈਡਮ ਡਾਇਰੈਕਟਰ ਨੇ ਨਵਜੋਤ ਕੌਰ ਜੀ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ, ਉਹ ਮੋਰ ਓਵਰ ਬਠਿੰਡੇ ਦੇ ਨੇ ਸਾਡੇ, ਇਹ ਵੀ ਸਾਨੂੰ ਦੱਸਣਾ ਚਾਹੁੰਦਾ ਮੈਂ, ਇਸ ਕਰਕੇ ਵੀ ਉਹ ਸਾਡੀ ਬਹੁਤ ਸਾਡੀ ਹੈਲਪ ਕਰ ਰਹੇ ਨੇ ਸਰ, ਬਹੁਤ ਸਾਡੇ ਬੈਗ ਦਿੱਤੇ ਸਾਨੂੰ, ਇਸ ਗੱਲ ਦੀ ਖੁਸ਼ੀ ਵੀ ਅਤੇ ਮਾਣ ਵੀ, ਸਾਡੇ ਬੈਗ ਤੇ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਅਤੇ ਇਸ ਕਰਕੇ ਅਸੀਂ ਕੰਮ ਵੀ ਬੜੀ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲ ਔਰ ਕਰਾਂਗੇ ਵੀ ਇਸ ਦੇ ਵਿੱਚ
1: ਜੀ ਜੀ ਜੀ ਜੀ
0: ਤੇ ਮੈਂ ਸਾਰਿਆਂ ਤੋਂ ਵੱਧ ਧੰਨਵਾਦ ਕਰਨਾ ਚਾਹੁੰਦਾ ਜੀ ਮੇਰੇ ਜਿਹੜੇ ਸਾਡੇ ਬੈਕ ਤੇ ਟੀਮਸ ਕਰ ਰਹੀਆਂ ਨੇ, ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ, ਜਿਨ੍ਹਾਂ ਨੇ ਸਾਨੂੰ ਟ੍ਰੇਨ ਕੀਤਾ ਗਾ, ਔਰ ਤੁਹਾਡਾ ਵੀ ਇਸ ਗੱਲੋਂ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਟਾਈਮ ਦਿੱਤਾ ਤਾਂ ਜੋ ਮੈਂ ਪਬਲਿਕ ਨਾਲ ਜਾਂ ਮੇਰੇ ਸਰੋਤਿਆਂ ਨਾਲ ਮੈਂ ਅੱਜ ਇਸ ਗੱਲ ਦੇ ਉੱਤੇ ਕੋਈ ਗੱਲਬਾਤ ਕਰ ਸਕਾਂ।
1: ਬਹੁਤ ਬਹੁਤ ਸ਼ੁਕਰੀਆ ਪ੍ਰਮੋਦ ਜੀ, ਤੁਸੀਂ ਇੰਨੀ ਸਹੀ ਤੇ ਵਧੀਆ ਜਾਣਕਾਰੀ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਮਾਧਿਅਮ ਦੇ ਨਾਲ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਦੇ ਨਾਲ ਕੀਤੀ, ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਸਰ, ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ ਵੀ ਸਰ, ਥੈਂਕ ਯੂ ਸਰ।
1: ਇਹ ਸੀ ਜੀ ਸਾਡੇ ਨਾਲ ਪ੍ਰਮੋਦ ਕੁਮਾਰ ਜੀ, ਜਿਹੜੇ ਸੈਂਸਿਸ 2027 ਦੇ ਵਿੱਚ ਬਤੌਰ ਫੀਲਡ ਟ੍ਰੇਨਰ ਕੰਮ ਕਰ ਰਹੇ ਸੀਗੇ, ਜਿਹੜੇ ਬਤੌਰ ਇੱਕ ਗੌਰਮੈਂਟ ਟੀਚਰ ਦੇ ਤੌਰ 'ਤੇ ਵੀ ਆਪਾਂ ਕਹਿ ਲਈਏ ਨੌਕਰੀ ਕਰ ਰਹੇ ਨੇਗੇ। ਵੈਸੇ ਇੱਕ ਤਾਂ ਗੱਲ ਪੱਕੀ ਹੈ ਜੀ ਵੀ ਸਾਰੀ ਵੈਸੇ ਤਾਂ ਵਧੀਆ ਹੁੰਦੇ ਨੇ ਜੀ, ਪਰ ਮੇਰਾ ਜੋ ਨਿੱਜੀ ਮੰਨਣਾ ਹੈ, ਜਿਹੜਾ ਇੱਕ ਅਧਿਆਪਕ ਦਾ ਕਿੱਤਾ ਨਾ, ਅਧਿਆਪਨ ਪ੍ਰੋਫੈਸ਼ਨ ਹੈ ਜੀ, ਉਸ ਦੇ ਵਿੱਚ ਕਿਤੇ ਨਾ ਕਿਤੇ ਕੁਦਰਤ ਨੇ ਉਹਨਾਂ ਨੂੰ ਇਹ ਦਾਤ ਬਖਸ਼ੀ ਹੈ ਵੀ ਉਹ ਥੋੜ੍ਹਾ ਜਿਹਾ ਇਹ ਕੰਮ ਜ਼ਿਆਦਾ ਮਤਲਬ ਕਿ ਲਗਨ ਨਾਲ ਕਰਦੇ ਨੇ। ਬਸ ਇੰਨੀ ਗੱਲ ਕਹਾਂਗਾ ਅਤੇ ਹੁਣ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸੁਣਾਂਗੇ ਜੀ ਆਪਾਂ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਜਰੀ ਸਵੇਰ। ਪ੍ਰੋਗਰਾਮ ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਹੁਣ ਪ੍ਰੋਗਰਾਮ ਅੱਜ ਦਾ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਧੰਨਵਾਦ।

ਵਧਦਾ ਵਿਸ਼ਵਾਸ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ ਤਹਿਤ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਪਾ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾ ਭਾਰਤ ਕੈਨੇਡਾ ਸਬੰਧਾਂ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤੀ ਅਰਥ ਵਿਵਸਥਾ ਦੀ ਗਤੀਸ਼ੀਲਤਾ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਗਲੇ 3 ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਿਆ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਇਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ URL ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਪੋਰਟਲ ਤੋਂ ਵੱਖਰਾ ਹੈ। ਬੋਰਡ ਨੇ ਅੱਗੇ ਕਿਹਾ ਹੈ ਕਿ ਇਹ ਸਿਸਟਮ ਮਜ਼ਬੂਤ ਸ਼ਿਕਾਇਤ ਨਿਵਾਰਨ ਵਿਧੀਆਂ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ। CBSE ਨੇ ਭਰੋਸਾ ਦਵਾਇਆ ਕਿ ਮੁਲਾਂਕਣ ਪਲੇਟਫਾਰਮ ਦੀ ਸੁਰੱਖਿਆ ਅਤੇ ਗੰਭੀਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਮੌਜੂਦ ਨੇ। ਪੰਜਾਬ 'ਚ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਇਸ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨੁਮਾਇੰਦਿਆਂ ਦੀ ਚੋਣ ਲਈ ਵੋਟਾਂ ਪਈਆਂ। ਕੁਝ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਣ ਦੀ ਖਬਰ ਹੈ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੱਡੇ ਪੱਧਰ 'ਤੇ ਚੋਣ ਅਮਲ ਸ਼ਾਂਤੀਪੂਰਨ ਰਿਹਾ। ਕੁੱਲ 35 ਲੱਖ ਤੋਂ ਵੱਧ ਵੋਟਾਂ ਵਿੱਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੁਣਨ ਲਈ ਆਪਣੀਆਂ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਬੇਲੋੜੇ ਹਵਾਲਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਰੁੱਖ ਇੱਕ ਸਾਰ ਰਿਹਾ ਹੈ ਅਤੇ ਸੰਬੰਧਿਤ ਧਿਰਾਂ ਨੂੰ ਇਸ ਬਾਰੇ ਪਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ, ਨੇ ਅਤੇ ਹਮੇਸ਼ਾ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਕਿਸੇ ਹੋਰ ਦੇਸ਼ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ CPEC ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਕੁਝ ਭਾਰਤ ਦੇ ਪ੍ਰਭੂਸੱਤਾ ਸੰਪੰਨ ਇਲਾਕੇ ਵਿੱਚ ਸਥਿਤ ਨੇ, ਦੇ ਸੰਬੰਧ ਵਿੱਚ ਭਾਰਤ ਨੇ ਇਨ੍ਹਾਂ ਇਲਾਕਿਆਂ 'ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਹਟਾਉਣ ਲਈ ਦੂਜੇ ਦੇਸ਼ਾਂ ਵੱਲੋਂ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਗੱਲ ਕਈ ਵਾਰ ਪਾਕਿਸਤਾਨੀ ਅਤੇ ਚੀਨੀ ਅਧਿਕਾਰੀ ਨੂੰ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਵਿਚਕਾਰ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਦੋਵਾਂ ਦੇਸ਼ ਵਿਚਕਾਰ ਸਾਂਝੀ ਸਰਹੱਦ ਨਹੀਂ ਹੈ, ਇਸ ਲਈ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। IPL ਕ੍ਰਿਕਟ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਨੇ ਕੱਲ੍ਹ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ 162 ਦੌੜਾਂ 'ਤੇ ਹੀ ਆਊਟ ਹੋ ਗਈ। ਰਜਤ ਪਾਟੀਦਾਰ ਨੂੰ 93 ਦੌੜਾਂ ਦੀ ਨਾਬਾਦ ਪਾਰੀ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਅੱਜ ਐਲੀਮੀਨੇਟਰ ਮੈਚ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਹੋਏਗਾ। ਜੇਤੂ ਟੀਮ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਕਰੇਗੀ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ IMD ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਦੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਏਜੰਸੀ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਓਡੀਸ਼ਾ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਹੀ ਲੂ ਅਤੇ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਰਾਜ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ

0: ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 8:40 ਤੇ 24 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਅਤੇ ਸ਼ੁਰੂਆਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਗੁਰਦੇਵ ਸਿੰਘ ਮੱਲਣ ਅਤੇ ਢਾਡੀ ਜੱਥੇ ਪਾਸੋਂ ਇਸ ਢਾਡੀ ਵਾਰ ਨੂੰ।

ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮਹਿਕ ਪੰਜਾਬ ਦੀ, ਅਤੇ ਜਿਸ ਦੇ ਤਹਿਤ ਸੁਣ ਰਹੇ ਹੋ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਅਤੇ ਹੁਣ ਤੁਹਾਡੀ ਨਜ਼ਰ ਅਵਤਾਰ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ ਅਤੇ ਗੁਰਦੇਵ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਇਸ ਢਾਡੀ ਵਾਰ ਨੂੰ।

ਲੂੰ ਸ਼ੁਕਰ ਕਾਲ ਪੁਰਖ ਦਾ ਸਿਰ ਤੇ ਮਨ ਕੇ ਪਾਣੇ ਨੂੰ ਕਰ ਲੂੰ ਸ਼ੁਕਰ ਕਾਲ ਪੁਰਖ ਦਾ ਸਿਰ

0: ਸ਼ੁਕਰ ਕਾਲ ਪੁਰਖ ਦਾ ਸਿਰ ਤੇ ਮਨ ਕੇ ਪਾਣੇ ਨੂੰ ਕਰ ਲੂ ਸ਼ੁਕਰ ਕਾਲ ਪੁਰਖ ਦਾ ਸਿਰ ਤੇ ਮਨ ਕੇ ਪਾਣੇ ਨੂੰ
1: ਉਹ ਗਿਦਰਾ ਚਾਰੇ ਮੌਤ ਮਰਨਗੇ ਸਿਰ ਤੇ।

ਜੀ ਸਾਥੀਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 8:59 ਤੇ 19 ਸਕਿੰਟ ਹੋਏ ਨੇ। ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰੀਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਅਤੇ 10 ਵਜੇ ਆਕਾਸ਼ਵਾਣੀ FM ਬਠਿੰਡਾ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵੇਗਾ ਗੀਤ ਪਟਾਰਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ

ਸਦਾਬਹਾਰ ਪੁਰਾਣੇ ਅਤੇ ਮੱਧ ਵਰਗ ਦੇ ਗੈਰ ਪੰਜਾਬੀ ਫਿਲਮੀ ਗੀਤ। ਸੋ 9 ਵਜੇ ਤੋਂ 10 ਵਜੇ ਤੱਕ ਪਹਿਲਾਂ ਸੁਣਾਂਗੇ ਆਪਾਂ ਵਿਵਿਧ ਭਾਰਤੀ ਬੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਤੋਂ ਪ੍ਰੋਗਰਾਮ ਆਜ ਕੇ ਫਨਕਾਰ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 10:18 ਹੋਏ ਨੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੀਤ।

ਤਾਰਾ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਪੁਰਾਣੇ ਅਤੇ ਮੱਧ ਵਰਗ ਦੇ ਪੰਜਾਬੀ ਗੈਰ ਫਿਲਮੀ ਗੀਤ, ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਸੁਰਿੰਦਰ ਕੌਰ ਨੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
2: ਉਹ ਕਿਵੇਂ, ਕੀ ਗੱਲ ਹੋ ਗਈ?
1: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
2: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
1: ਨਾ, ਉਹ ਕਿਸ ਤਰ੍ਹਾਂ ਬਾਈ?
2: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
1: ਬਈ, ਇਹਦੇ ਲਈ ਕਰਨਾ ਕੀ ਪਊਗਾ?
2: ਕਰਨਾ ਹੈ ਇੱਕ ਨੰਬਰ ਡਾਇਲ 7833-6306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 7833-6306।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਸ ਤੇ, ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
4: ਜੀ ਦੋਸਤੋ, ਪ੍ਰੋਗਰਾਮ ਦੇ ਤਹਿਤ ਹੁਣ ਸੁਣਦੇ ਹਾਂ ਆਪਾਂ ਆਸ਼ਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆਂ ਚ ਬਣਾਇਆ ਆਪਣਾ ਰਾਜ।

ਜੀ ਬਿਲਕੁਲ, ਡਿਊਟ ਸੌਂਗਸ ਦੀ ਮਹਾਰਾਣੀ, ਹਰ ਦਿਲ ਦੀ ਧੜਕਣ। ਮਿਤੀ 27 ਮਈ, ਦਿਨ ਬੁੱਧਵਾਰ, ਸ਼ਾਮ 5 ਵਜੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਸ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਦੱਸ ਦਿਓ ਤੁਹਾਨੂੰ। ਸਮਾਂ ਹੋਇਆ ਜੀ ਸਵੇਰ ਦੇ 10:25 ਤੇ 2 ਸਕਿੰਟ। ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਹੁਣ ਕੁਲਦੀਪ ਮਾਣਕ ਤੇ ਗੁਲਸ਼ਨ ਕੋਮਲ ਦੀਆਂ ਆਵਾਜ਼ਾਂ ਦੇ ਵਿੱਚ।

ਹਾਲੀ ਮੋਰ ਭੁੱਲ ਜਾਂਦੇ ਤੋਰ ਹਲ ਡੱਕ ਲੈਂਦੇ ਹਾਲੀ ਉਹ ਜਦੋਂ ਲੌਂਗ ਲਿਸ਼ਕਾਉਣ ਹਰੇ ਡੋਰੀਏ ਉਡਾਉਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ ਤੇ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 32 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ ਚ ਬਣਾਇਆ ਆਪਣਾ ਰਾਜ।

ਜੀ ਬਿਲਕੁਲ, ਡਿਊਟ ਸੌਂਗਸ ਦੀ ਮਹਾਰਾਣੀ, ਹਰ ਦਿਲ ਦੀ ਧੜਕਨ। ਮਿਤੀ 27 ਮਈ, ਦਿਨ ਬੁੱਧਵਾਰ, ਸ਼ਾਮ 5 ਵਜੇ।

0: ਤੁਸੀਂ ਚੁਣ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:29 ਤੇ 45 ਸਕਿੰਟ ਦਾ ਹੈ ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

0: ਸੋ ਜਿਹੜੀ ਬ੍ਰਾਂਚ ਮੈਂ ਦੇਖਦੀ ਹਾਂ ਉਸ ਨੂੰ ਕਹਿੰਦੇ ਅਸੀਂ ਮਿਸ਼ਨ ਵਾਸਲਿਆਂ ਅੰਦਰ, ਅਸੀਂ ਜਿਹੜੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹਾਂ, ਜਿਹਦੇ ਵਿੱਚ ਬੱਚਿਆਂ ਦੀ ਆ ਜਾਂਦੀ ਉਮਰ 0 ਤੋਂ 18 ਸਾਲਾਂ ਦੇ ਬੱਚੇ, ਜਿਨ੍ਹਾਂ ਦੀ ਸੁਰੱਖਿਆ ਸੰਭਾਲ ਅਸੀਂ ਵੇਖਣੀ ਹੈ। ਔਰ ਇਹਦੇ ਵਿੱਚ ਵੀ ਸਾਡੇ ਅੱਗੇ ਦੋ ਤਰ੍ਹਾਂ ਦੀ ਕੈਟੇਗਰੀ ਆ ਜਾਂਦੀ ਹੈ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ। ਇੱਕ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ, ਔਰ ਇੱਕ ਬੱਚੇ ਉਹ ਨੇ ਜਿਨ੍ਹਾਂ ਨੇ ਕੋਈ ਅਪਰਾਧ ਕੀਤਾ ਅਤੇ ਉਹਨਾਂ ਦੀ ਅੱਗੇ ਆਪਾਂ ਰੀਫੋਰਮੇਸ਼ਨ ਕਰਨੀ ਹੈ, ਬੱਚਿਆਂ ਨੂੰ ਅੱਗੇ ਸੋਸਾਇਟੀ ਚ ਲੈ ਕੇ ਆਉਣਾ, ਉਹਨਾਂ ਨੂੰ ਇੱਕ ਸਟ੍ਰੀਮ ਲਾਈਨ ਕਰਨਾ। ਸੋ ਦੋ ਤਰੀਕਿਆਂ ਦੇ ਬੱਚਿਆਂ ਲਈ ਅਸੀਂ ਕੰਮ ਕਰਦੇ ਹਾਂ।
1: ਤੇ ਇਹ ਜੋ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਬੱਚਿਆਂ ਨੂੰ ਮਦਦ ਦੀ ਲੋੜ ਹੁੰਦੀ ਹੈ, ਕਿਹੜੇ ਕਿਹੜੇ ਕੇਸ ਤੁਹਾਡੇ ਕੋਲ ਆਉਂਦੇ ਆ, ਤੁਹਾਡਾ ਡਿਪਾਰਟਮੈਂਟ ਕਿਹੜੇ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਆਫਰ ਕਰਦਾ ਹੈ, ਕਿਹੜੇ ਬੱਚਿਆਂ ਨੂੰ ਨਾਲੇ?
0: ਦੇਖੋ ਜੀ, ਆਪਾਂ ਗੱਲ ਕਰੀਏ ਬੱਚਿਆਂ ਨੂੰ ਸੁਰੱਖਿਆ ਦੀ, ਉਹਨਾਂ ਨੂੰ ਜੇ ਲੋੜ ਪੈਂਦੀ ਹੈ, ਸਾਡੇ ਕੋਲ ਕਈ ਤਰ੍ਹਾਂ ਦੇ ਕੇਸ ਆਉਂਦੇ ਆ। ਅਨਾਥ ਬੱਚਿਆਂ ਆਉਂਦੇ ਆ, ਮਿਸਿੰਗ ਬੱਚਿਆਂ ਦੇ ਆਉਂਦੇ ਆ, ਰਨਵੇ ਬੱਚਿਆਂ ਦੇ ਆਉਂਦੇ ਨੇ। ਕਈ ਬੱਚੇ ਕਈ ਵਾਰ ਜੁਰਮ ਦੇ ਸ਼ਿਕਾਰ ਹੋ ਜਾਂਦੇ ਆ, ਕੋਈ ਵਿਕਟਿਮ ਹੁੰਦੇ ਆ ਕਿਸੇ ਕ੍ਰਾਈਮ ਦੇ, ਪੋਕਸੋ ਦੇ ਹੋ ਜਾਂਦੇ ਆ। ਜਾਂ ਇਸ ਤੋਂ ਇਲਾਵਾ ਸਾਡੇ ਕੋਲ ਚਾਇਲਡ ਮੈਰਿਜਸ, ਚਾਇਲਡ ਲੇਬਰ, ਚਾਇਲਡ ਬੈਗਰੀ, ਔਰ ਕਈ ਵਾਰ ਬੱਚੇ ਜਿਵੇਂ ਸਾਨੂੰ ਨਵਜੰਮੇ ਬੱਚੇ ਮਿਲ ਜਾਂਦੇ ਨੇ ਜਿਹੜੇ ਪੰਗੂੜੇ ਦੇ ਵਿੱਚ ਜਾਂ ਕਿਤੇ ਸਟਰੀਟਸ ਤੇ ਮਿਲਦੇ ਨੇ। ਸੋ ਇਸ ਤਰੀਕੇ ਦੇ ਬੱਚਿਆਂ ਨੂੰ ਅਸੀਂ ਸੰਭਾਲ ਵਾਲੀ ਕੈਟੇਗਰੀ ਦੇ ਵਿੱਚ ਪਾਉਣੇ ਆ
1: ਜੀ। ਤੇ ਮੈਡਮ, ਇਹ ਜੋ ਤੁਸੀਂ ਕੰਮ ਕਰਦੇ ਹੋ, ਕਿਸ ਤਰ੍ਹਾਂ ਰੈਗੂਲਰ ਤੌਰ ਤੇ ਤੁਸੀਂ ਕਿਹੜੀਆਂ ਸੇਵਾਵਾਂ ਦਿੰਦੇ ਹੋ, ਤੇ ਕੇਸ ਰਿਪੋਰਟ ਹੋਣ ਤੇ ਜਿਵੇਂ ਤੁਸੀਂ ਮਦਦ ਕਰਦੇ ਹੋ ਉਹ ਤੁਸੀਂ ਕਰਦੇ ਹੀ ਹੋ, ਵੱਖ ਵੱਖ ਕੇਸਾਂ ਚ ਤੁਸੀਂ ਦੱਸਿਆ ਹੈ, ਪਰ ਨਿਯਮਿਤ ਤੌਰ ਤੇ ਤੁਹਾਡੀਆਂ ਕੀ ਸੇਵਾਵਾਂ ਨੇ, ਤੁਸੀਂ ਨਿਯਮਿਤ ਤੌਰ ਤੇ ਸਰਕਾਰ ਨੇ ਤੁਹਾਨੂੰ ਜਿਹੜੀਆਂ ਜ਼ਿੰਮੇਵਾਰੀ ਦਿੱਤੀਆਂ ਨੇ ਉਹਨਾਂ ਬਾਰੇ ਦੱਸ ਦਿਓ।
0: ਸਰ, ਸਾਡਾ ਜਿਹੜਾ ਕੰਮ ਵਰਕਿੰਗ ਇਸ ਤਰੀਕੇ ਦੀ ਹੁੰਦੀ ਹੈ ਕਿ ਅਸੀਂ ਐਮਰਜੈਂਸੀ ਜਾਂ ਨੋਨ ਐਮਰਜੈਂਸੀ ਕੇਸਿਸ ਡੀਲ ਕਰਦੇ ਹਾਂ। ਸਾਡੇ ਡਿਪਾਰਟਮੈਂਟ ਦਾ ਇੱਕ ਟੋਲ ਫਰੀ ਨੰਬਰ ਹੈ 1098। ਸੋ ਸਾਡੇ ਕੋਲ ਉਸ 'ਤੇ ਇੱਕ ਤਾਂ ਐਮਰਜੈਂਸੀ ਕੇਸਿਸ ਆਉਂਦੇ ਨੇ, ਜਿਹੜਾ ਸਾਡਾ ਟੋਲ ਫਰੀ ਨੰਬਰ 24 hours ਚੱਲਦਾ, ਕੰਟਰੋਲ ਰੂਮ ਸਾਡੇ ਦਫ਼ਤਰ ਦੇ ਵਿੱਚ ਹੀ ਹੁੰਦਾ,
1: ਇਹ ਨੰਬਰ ਹੈ 1098
0: ਜੀ
1: ਜੀ।
0: ਸੋ ਉਹਦੇ 'ਤੇ ਆ ਕੇ ਕੇਸਿਸ ਆਉਂਦੇ ਨੇ, ਸੋ ਉਹ ਅਸੀਂ ਐਮਰਜੈਂਸੀ ਵਾਲੇ ਉਹਦੀ ਡੀਲ ਕਰਦੇ ਹਾਂ। ਔਰ ਇਸ ਤੋਂ ਇਲਾਵਾ ਜਿਹੜੇ ਦੂਸਰੇ ਕੇਸਿਸ ਹੈ, ਜਿਵੇਂ ਸਾਡੇ ਕੋਲ ਇੱਕ ਬੈਨੀਫਿਸ਼ਰੀ ਸਕੀਮ ਵੀ ਹੈ
1: ਜੀ,
0: ਔਰ ਇੱਕ ਅਡੋਪਸ਼ਨ ਵਾਲਾ ਪ੍ਰੋਸੈਸ ਹੈ।
1: ਠੀਕ ਹੈ ਜੀ।
0: ਬੈਨੀਫਿਸ਼ਰੀ ਸਕੀਮ ਇਹ ਹੈ ਕਿ ਜਿਹੜੇ ਨੀਡੀ ਬੱਚੇ ਹੈ, ਅਗਰ ਉਹਨਾਂ ਨੂੰ ਕਿਸੇ ਤਰੀਕੇ ਦੀ ਲੋੜ ਹੈ, ਉਹ ਇੱਕ ਕੈਟੇਗਰੀ ਬਣੀ ਹੋਈ ਹੈ ਸਾਡੀ ਸਕੀਮ ਦਾ, ਨਾਮ ਹੈ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ। ਸੋ ਉਹਦੇ ਵਿੱਚ ਅਸੀਂ ਲੋੜਵੰਦ ਬੱਚਿਆਂ ਨੂੰ 4,000 rupees ਪ੍ਰਤੀ ਮਹੀਨਾ ਉਹਨਾਂ ਨੂੰ ਅਸੀਂ ਦਿੰਦੇ ਹਾਂ, ਸੋ ਦੈਟ ਕਿ ਉਹ ਬੱਚੇ ਆਪਦੀ ਐਜੂਕੇਸ਼ਨ ਜਾਂ ਉਹਨਾਂ ਦੀ ਜਿਹੜੀ ਵੀ ਜ਼ਰੂਰਤ ਹੈ, ਬੇਸਿਕਲੀ ਪ੍ਰਾਈਮ ਅਸੀਂ ਐਜੂਕੇਸ਼ਨ ਨੂੰ ਮੰਨਦੇ ਹਾਂ, ਵੀ ਉਹ ਆਪਦੀ ਕੈਰੀ ਆਊਟ ਕਰ ਸਕਣ
1: ਜੀ।
0: ਔਰ ਜਿਹੜੇ ਅਡੋਪਸ਼ਨ ਵਾਲੇ ਕੇਸਿਸ ਹੈ, ਉਹ ਸਾਡੇ ਕੋਲ ਸਿਰਫ ਇਹ ਨਹੀਂ ਹੈ ਜਿਵੇਂ ਆਪਾਂ ਕਹਿ ਦਈਏ ਇਕੱਲੇ ਪੰਗੂੜੇ ਵਾਲੇ ਬੱਚੇ ਨਹੀਂ, ਉਹਦੇ ਵਿੱਚ ਵੀ ਵੱਖ ਵੱਖ ਸਰਕਾਰ ਦੀ ਇੱਕ ਸਕੀਮ ਬਣਾਈ ਹੋਈ ਹੈ, ਜਿਹਦੇ ਵਿੱਚ ਚਾਹੇ ਉਹ ਔਰਫਨ ਅਬੰਡਨ ਬੱਚੇ ਹੈ, ਉਹਦੇ ਵਿੱਚ ਇਨ ਕੰਟਰੀ ਇੰਟਰ ਕੰਟਰੀ ਬੱਚੇ ਹੈ, ਔਰ ਰੈਲੇਟਿਵ ਅਡੋਪਸ਼ਨ ਵੀ ਅਸੀਂ ਕਰਾਉਣੇ ਹੈ, ਸਟੈਪ ਪੇਰੈਂਟ ਅਡੋਪਸ਼ਨ ਵੀ ਕਰਾਉਣੇ ਹੈ। ਸੋ ਇਹ ਸਾਡਾ ਰੂਟੀਨ 'ਚ ਜਿਹੜਾ ਵਰਕ ਸਾਡਾ ਚੱਲਦਾ ਰਹਿੰਦਾ। ਔਰ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੇ ਹੋਮਸ ਬਣੇ ਹੋਏ ਨੇ,
1: ਠੀਕ ਹੈ,
0: ਸਰਕਾਰੀ ਹੋਮਸ, ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਉਹਨਾਂ ਨੂੰ ਵੀ ਦੇਖਦੇ ਹਾਂ, ਦੇਖ ਰੇਖ ਕਰਦੇ ਹਾਂ, ਸੋ ਦੈਟ ਕਿ ਉਹਨਾਂ ਦੇ ਅੱਗੇ ਫਿਊਚਰ ਆਪਾਂ ਸਿਕਿਓਰ ਕਰ ਸਕੀਏ
1: ਜੀ। ਮੈਡਮ, ਅਡੋਪਸ਼ਨ ਦੀ ਗੱਲ ਤੁਸੀਂ ਕੀਤੀ, ਗੋਦ ਲੈਣ ਦੀ ਗੱਲ ਕੀਤੀ, ਗੋਦ ਲੈਣ ਦੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਤਰੀਕੇ ਪ੍ਰਚਲਿਤ ਨੇ। ਗੋਦ ਜਿਹੜਾ ਹੈ ਉਹ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਜਿਹੜੇ ਹੈ ਉਹ ਬਿਨਾਂ ਕਿਸੇ ਕਾਗਜ਼ੀ ਪੜਤਾਲ ਦੇ ਜਾਂ ਕਾਗਜ਼ੀ ਕਾਰਵਾਈ ਦੇ ਲੈ ਲਏ ਜਾਂਦੇ ਹੈ, ਤੇ ਗੋਦ ਲੈਣ ਦਾ ਜਿਹੜਾ ਸਹੀ ਤਰੀਕਾ ਹੈ ਸਾਨੂੰ ਉਸ ਬਾਰੇ ਦੱਸੋ, ਤੇ ਜੇ ਕੋਈ ਆਪਣੇ ਰਿਸ਼ਤੇਦਾਰ ਤੋਂ ਕੋਈ ਬੱਚਾ, ਮੰਨ ਲਓ ਇਹ ਆਪਣੇ ਸਮਾਜ 'ਚ ਹੈ ਕਿ ਕਿਸੇ ਕੋਲ ਕੁੜੀਆਂ ਜਿਹੜੀਆਂ ਹੈ ਉਹ ਇੱਕ ਤੋਂ ਵੱਧ ਹੋ ਗਈ, 2, 3, 4 ਹੋ ਗਈਆਂ, ਤਾਂ ਉਹ ਬੱਚੀਆਂ ਜੋ ਰਿਸ਼ਤੇਦਾਰ ਹੈ ਉਹ ਸੋਚਦੇ ਆ ਵੀ ਅਸੀਂ ਜਿਨ੍ਹਾਂ ਕੋਲ ਬੱਚੀ ਨਹੀਂ ਹੈ ਉਹ ਖਰੀਦ ਮਾਫ਼ ਕਰਨਾ ਉਹ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਹੈ, ਤੇ ਉਹ ਬੱਚੇ ਨੂੰ ਗੋਦ ਲੈਂਦੇ ਆ, ਤੇ ਉਹਦੇ 'ਚ ਤੁਸੀਂ ਸਾਨੂੰ ਦੱਸੋ ਸਹੀ ਤਰੀਕਾ ਅਤੇ ਸਹੀ ਪ੍ਰੋਸੈਸ ਕੀ ਹੁੰਦਾ ਹੈਗਾ, ਅਤੇ ਡਿਪਾਰਟਮੈਂਟ ਕਿਵੇਂ ਮਦਦ ਕਰਦਾ ਇਸ 'ਚ?
0: ਭਾਰਤ ਸਰਕਾਰ ਦੀਆਂ ਇੱਥੇ ਸਿਰਫ ਦੋ ਤਰੀਕੇ ਦੀ ਅਡੋਪਸ਼ਨ ਹੁੰਦੀ ਹੈ, ਇੱਕ ਅਡੋਪਸ਼ਨ ਰੈਗੂਲੇਸ਼ਨਸ ਹੈਗੀਆਂ 2022 ਜਿਸ ਨੂੰ ਅਸੀਂ ਡੀਲ ਕਰਦੇ ਹਾਂ, ਦੂਸਰਾ ਇੱਕ ਹਾਮਾ ਐਕਟ ਹੈ, ਹਿੰਦੂ ਐਂਡ ਮੈਂਟੇਨੈਂਸ ਅਡੋਪਸ਼ਨ ਐਕਟ, ਜੋ ਕਿ ਤਹਿਸੀਲਦਾਰ ਸਾਹਿਬਾਨ ਕਰਦੇ ਨੇ। ਸੋ ਇਹਨਾਂ ਦੋਨੇ ਪ੍ਰੋਸੈਸ ਦੇ ਵਿੱਚ ਇਹੀ ਹੈ ਕਿ ਜੇ ਆਪਾਂ ਡੀਲ ਕਰਨਾ ਤਾਂ ਸਿਰਫ ਜੇ ਅਗਰ ਕਿਸੇ ਫੈਮਿਲੀ ਨੇ ਆਪਦੀ ਰਿਸ਼ਤੇਦਾਰੀ 'ਚੋਂ ਵੀ ਬੱਚਾ ਲੈਣਾ, ਜਿਹੜੇ ਲੈਣ ਵਾਲੇ ਹੈ ਅਗਰ ਉਹਨਾਂ ਕੋਲ, ਦੇਖੋ ਫੋਰ ਐਗਜ਼ਾਮਪਲ ਅਗਰ ਉਹਨਾਂ ਕੋਲ 2 ਬੇਟੀਆਂ, ਤਾਂ ਉਹ ਉਸ 'ਚੋਂ 1 ਬੇਟੀ ਨੂੰ ਆਪਦੀ ਨੂੰ ਦੇ ਸਕਦੇ ਹਾਮਾ ਐਕਟ ਦੇ ਵਿੱਚ। ਔਰ ਜੇ ਉਹਨਾਂ ਕੋਲ ਇੱਕ ਲੜਕਾ ਔਰ ਇੱਕ ਲੜਕੀ ਔਰ ਆਪਣੀ ਲੜਕੀ ਨੂੰ ਅਡੋਪਸ਼ਨ 'ਚ ਦੇਣਾ ਚਾਹੁੰਦੇ ਆ, ਜਾਂ ਲੈਣ ਵਾਲੇ ਕੋਲ ਵੀ ਇੱਕ ਲੜਕਾ ਔਰ ਲੜਕੀ ਹੈ, ਤਾਂ ਕਾਨੂੰਨ ਤੌਰ 'ਤੇ ਉਹ ਨਹੀਂ ਲੈ ਸਕਦੇ, ਕਿਉਂਕਿ ਉਹਨਾਂ ਕੋਲ ਦੋਨੇ ਤਰ੍ਹਾਂ ਦੇ ਜੈਂਡਰ ਦੇ ਬੱਚੇ ਹੈ। ਔਰ ਦੂਸਰਾ ਹੈ ਜਿਹੜਾ ਅਡੋਪਸ਼ਨ ਰੈਗੂਲੇਸ਼ਨ ਜਿਹੜੀ ਅਸੀਂ ਦੇਖਦੇ ਹਾਂ, ਉਹਦੇ ਵਿੱਚ ਇਹ ਹੈ ਕਿ ਅਸੀਂ ਸਾਰੇ ਤਰੀਕਿਆਂ ਦੇ ਲੀਗਲਾਈਜ਼ਡ ਪ੍ਰੋਸੈਸ ਕਰਦੇ ਹਾਂ, ਥਰੂ ਐਕਟ ਕਰਦੇ ਹਾਂ, ਔਰ ਡਿਪਟੀ ਕਮਿਸ਼ਨਰ

0: ਸਾਹਿਬਾਨ ਦੇ ਆਰਡਰਾਂ ਨਾਲ ਕਰਦੇ ਹਾਂ। ਸੋ ਇਹਦੇ ਵਿੱਚ ਹੈ ਕਿ ਅਗਰ ਕੋਈ ਲੋੜਵੰਦ ਇਸ ਤਰੀਕੇ ਦੇ ਪਰਿਵਾਰ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੈ ਜਾਂ ਉਹਨਾਂ ਨੇ ਆਪਦੀ ਕਿਸੇ ਰਿਸ਼ਤੇਦਾਰੀ ਚੋਂ ਬੱਚਾ ਲੈਣਾ, ਜਾਂ ਕਈ ਵਾਰ ਇਹ ਹੁੰਦਾ ਕਿ ਅੱਜ ਕੱਲ੍ਹ ਕੀ ਹੁੰਦਾ ਡਾਇਵੋਰਸ ਹੋ ਗਿਆ, ਲੇਡੀ ਦੀ ਕਸਟਡੀ ਚ ਬੱਚਾ, ਔਰ ਅੱਗੇ ਉਹ ਰੀਮੈਰਿਜ ਕਰਵਾਉਂਦੀ ਹੈ ਤਾਂ ਉਹ ਚਾਹੁੰਦੀ ਹੈ ਕਿ ਉਹਦੇ ਜਿਹੜੇ ਸੈਕਿੰਡ ਹਸਬੈਂਡ ਹੈ ਉਹਨਾਂ ਦੇ ਨਾਮ ਤੇ ਬੱਚੇ ਦਾ ਨਾਮ ਹੋਵੇ। ਸੋ ਇਹ ਵਾਲੇ ਪ੍ਰੋਸੈਸ ਚ ਜਿਹੜਾ ਹੈਗਾ ਉਹ ਸਾਡੇ ਡਿਪਾਰਟਮੈਂਟ ਦਾ ਪੋਰਟਲ ਹੈ ਮਿਸ਼ਨ ਵਾਸਲਿਆ, ਉਹਦੇ ਤੇ ਜਾ ਕੇ ਉਹ ਅਪਲਾਈ ਕਰਨਗੇ। ਐਂਡ ਜਦੋਂ ਅਪਲਾਈ ਕਰਦੇ ਆ ਜਿਹੜੇ ਵੀ ਡਿਸਟ੍ਰਿਕਟ ਦਾ ਅਪਲਾਈ ਕਰਨਗੇ ਆਟੋਮੈਟਿਕਲੀ ਉਹਨਾਂ ਦੇ ਪੋਰਟਲ ਤੇ ਦਿਖਣ ਲੱਗ ਜਾਂਦਾ ਹੈ ਐਂਡ ਅਸੀਂ ਫਿਰ ਉਹ ਫੈਮਿਲੀ ਨੂੰ ਸੰਪਰਕ ਕਰ ਲੈਂਦੇ ਹਾਂ, ਅੱਗੇ ਪ੍ਰੋਸੈਸ ਕੰਪਲੀਟ ਕਰਾ ਦਿੰਦੇ
1: ਹਾਂ। ਬਿਲਕੁਲ, ਅਸੀਂ ਤੁਹਾਡੇ ਵਿਭਾਗ ਦੇ ਦਫ਼ਤਰ ਬਾਰੇ ਵੀ ਜਾਣਨਾ ਚਾਹੁੰਦੇ ਹਾਂ, ਵਿਭਾਗ ਦਾ ਦਫ਼ਤਰ ਕਿੱਥੇ ਹੈ ਅਤੇ ਕਿਹੜੇ ਤੁਹਾਡੇ ਹੈਲਪਲਾਈਨ ਨੰਬਰ ਨੇ। ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇ ਨਾਲ ਇਹ ਦੋਨੇ ਚੀਜ਼ਾਂ ਵਾਰ ਵਾਰ ਦੱਸਦੇ ਰਹਾਂਗੇ, ਤੁਸੀਂ ਨੋਟ ਵੀ ਕਰ ਸਕਦੇ ਹੋ ਦਫ਼ਤਰ ਦਾ ਪਤਾ ਅਤੇ ਹੈਲਪਲਾਈਨ ਨੰਬਰ। ਜੀ,
0: ਜੇ ਕਿਸੇ ਨੇ ਚਾਹਵਾਨ ਨੇ ਸਾਡੇ ਡਿਪਾਰਟਮੈਂਟ 'ਚ ਵਿਜ਼ਿਟ ਕਰਨੀ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੂਮ ਨੰਬਰ 313M, ਸੈਕਿੰਡ ਫਲੋਰ, ਮਿੰਨੀ ਸੈਕਟਰੀਏਟ ਦੇ ਵਿੱਚ। ਔਰ ਅਗਰ ਉਹਨਾਂ ਨੂੰ ਕੋਈ ਹੋਰ ਹੈਲਪ ਦੀ ਲੋੜ ਹੈ ਤਾਂ ਉਹ ਸਾਡੇ ਟੋਲ ਫਰੀ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ 1098 'ਤੇ, ਐਂਡ ਆਟੋਮੈਟਿਕਲੀ ਸਾਡੇ ਆਫਿਸ 'ਚ ਕਾਲ ਆ ਜਾਏਗੀ।
1: ਜੀ, ਬਹੁਤ ਸਾਰੇ ਕੇਸ ਜਿਹੜੇ ਨੇ ਰਵਨੀਤ ਮੈਡਮ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਆ, ਕਿਉਂਕਿ ਸਮਾਜ ਦੇ ਵਿੱਚ ਬੱਚਿਆਂ ਦੇ ਨਾਲ ਜਿਹੜਾ ਦੁਰਵਿਵਹਾਰ ਹੁੰਦਾ ਹੈ ਜਾਂ ਬੱਚਿਆਂ ਦੇ ਨਾਲ ਸਰੀਰਕ ਸ਼ੋਸ਼ਣ ਦੀਆਂ ਜੋ ਮਿਲਦੀਆਂ ਨੇ ਖਬਰਾਂ ਜਾਂ ਘਟਨਾਵਾਂ, ਉਹਦੇ 'ਚ ਫਿਰ ਬੱਚੇ ਦੇ ਫਿਊਚਰ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਤੁਹਾਡਾ ਡਿਪਾਰਟਮੈਂਟ ਉਸ ਬੱਚੇ ਦੀ, ਬੱਚੇ ਦੇ ਮਾਂ ਬਾਪ ਦੀ ਮਦਦ ਕਰਦਾ ਹੈ ਬੱਚੇ ਨੂੰ ਇਨਸਾਫ਼ ਦਿਵਾਉਣ 'ਚ?
0: ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ। ਅੱਜ ਕੱਲ੍ਹ ਅਗਰ ਮੈਂ ਥੋੜ੍ਹਾ ਜਿਹਾ ਡਾਟਾ ਸ਼ੇਅਰ ਕਰਾਂ, ਹੁਣ ਰੀਸੈਂਟਲੀ ਮੈਂ ਕੱਲ੍ਹ ਹੀ ਡਿਸਕਸ ਕਰ ਰਹੀ ਸੀ ਕਿ ਹੁਣ ਜਿਹੜੇ ਹੈਗੇ ਆ ਬਹੁਤ ਸਾਰੇ ਬੱਚਿਆਂ ਦੇ ਕੇਸਿਸ ਬਹੁਤ ਵੱਧ ਰਹੇ ਆ, ਲਾਈਕ ਫੋਰ ਐਗਜ਼ਾਮਪਲ ਪੋਕਸੋ ਕੇਸਿਸ ਹੀ ਬਹੁਤ ਜ਼ਿਆਦਾ ਵੱਧ ਗਏ ਨੇ। ਔਰ ਇਹਦੇ ਵਿੱਚ ਅਸੀਂ ਇਨਸ਼ੋਰ ਇਹੀ ਕਰਦੇ ਹੁੰਦੇ ਹਾਂ ਸਭ ਤੋਂ ਪਹਿਲਾਂ ਕਿ ਇਨ ਕੇਸ, ਕਿਉਂਕਿ ਜ਼ਿਆਦਾਤਰ ਕੇਸਿਸ ਇਹ ਵਿੱਚ ਹੁੰਦਾ ਕਿ ਜਿਹੜਾ ਵੀ ਕਲਪ੍ਰਿਟ ਹੁੰਦਾ ਉਹ ਫੈਮਿਲੀ ਦਾ ਨੋਨ ਹੀ ਹੁੰਦਾ। ਸੋ ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਮਿਲਦੇ ਹਾਂ ਕਿ ਅਗਰ ਬੱਚਾ ਆਪਦੇ ਘਰੇ ਸਿਕਿਓਰ ਨਹੀਂ ਹੈ ਤਾਂ ਬੱਚੇ ਨੂੰ ਕਿਸੇ ਚਿਲਡਰਨ ਹੋਮ ਦੇ ਵਿੱਚ ਸ਼ਿਫਟ ਕਰੀਏ, ਐਂਡ ਉਸ ਤੋਂ ਬਾਅਦ ਅਗਰ ਉਹ ਫੈਮਿਲੀ ਸਾਡੇ ਜਿਹੜੇ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਦੇ ਕ੍ਰਾਈਟੀਰੀਆ ਚ ਆਉਂਦੇ ਹੈ, ਇਕਨੋਮਿਕ ਕ੍ਰਾਈਟੀਰੀਆ ਚ ਆਉਂਦੇ ਆ, ਤਾਂ ਅਸੀਂ ਉਹਨਾਂ ਨੂੰ ਉਹ ਵਾਲਾ ਜਿਹੜਾ ਬੈਨੀਫਿਟ ਦਿੰਦੇ ਹਾਂ ਸੋ ਦੈਟ ਕਿ ਫੈਮਿਲੀ ਬੱਚੇ ਨੂੰ ਅੱਗੇ ਪੜ੍ਹਾਵੇ ਐਂਡ ਉਹਨਾਂ ਨੂੰ ਫਾਈਨੈਂਸ਼ੀਅਲ ਅਸੀਂ ਹੈਲਪ ਵੀ ਕਰ ਸਕੀਏ। ਔਰ ਇਸ ਤੋਂ ਇਲਾਵਾ ਅਗਰ ਬੱਚੇ ਜਦੋਂ ਅੱਗੇ ਪਰਸਿਊ ਕਰਨਾ ਹੁੰਦਾ ਕੇਸ ਤਾਂ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਅਸੀਂ ਐਡਵੋਕੇਟ ਐਂਡ ਪਲੱਸ ਸਪੋਰਟ ਪਰਸਨ ਪ੍ਰੋਵਾਈਡ ਕਰਦੇ ਹਾਂ, ਕਿਉਂਕਿ ਜ਼ਿਆਦਾਤਰ ਜਿਹੜੇ ਕੇਸਿਸ ਹੁੰਦੇ ਆ ਮਾਈਗ੍ਰੇਟ ਲੇਬਰ ਜਾਂ ਲੋ ਇਕਨੋਮਿਕ ਕ੍ਰਾਈਟੀਰੀਆ ਉਹਨਾਂ ਦਾ ਹੁੰਦਾ ਤਾਂ ਫੈਮਿਲੀਜ਼ ਪੜ੍ਹੇ ਲਿਖੇ ਨਹੀਂ ਹੁੰਦੇ, ਸੋ ਉਹਨਾਂ ਨੂੰ ਥੋੜ੍ਹੀ ਜਿਹੀ ਹੈਲਪ ਹੋ ਜਾਂਦੀ ਹੈ ਪਰਸਿਊ ਕਰਨ ਲਈ। ਔਰ ਇਸ ਤੋਂ ਇਲਾਵਾ ਅਗਰ ਫਿਰ ਵੀ ਅਗਰ ਕਿਸੇ ਨੂੰ ਫੈਮਿਲੀ ਨੂੰ ਕੋਈ ਇਸ ਤਰੀਕੇ ਦਾ ਅਗਰ ਅੱਗੇ ਜਿਹੜਾ ਪੋਕਸੋ ਦਾ ਸੈਕਸ਼ਨ 4 and 6 ਦੇ ਵਿੱਚ ਅਗਰ ਕੋਈ ਕੇਸਿਸ ਹੈ ਤਾਂ ਸਾਡੇ ਕੋਲ ਕੁਛ ਹੋਰ ਫੰਡ ਵੀ ਹੁੰਦਾ, ਅਗਰ ਉਹ ਐਸ ਪਰ ਕੇਸ ਕ੍ਰਾਈਟੀਰੀਆ ਜਾਂਦਾ ਤਾਂ ਅਸੀਂ ਉਹਨਾਂ ਨੂੰ ਉਹ ਵੀ ਹੈਲਪ ਕਰਦੇ।
1: ਠੀਕ ਹੈ ਜੀ, ਅਸੀਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਵੈਸੇ ਤਾਂ ਇਹ ਅਦਾਲਤੀ ਮਸਲਾ ਹੈ ਜਿਹੜਾ ਉਹਦੇ 'ਚ ਆ ਜਾਂਦੀ ਹੈ ਗੱਲ, ਪਰ ਅਸੀਂ ਇਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਵੀ ਅਜਿਹੇ ਕੇਸਾਂ ਦੇ ਵਿੱਚ, ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਕੇਸਾਂ ਦੇ ਵਿੱਚ ਜੇ ਕੇਸ ਚੱਲਦਾ ਹੈ ਅਤੇ ਗੱਲ ਜਿਹੜੀ ਹੈ ਉਹ ਸਾਬਿਤ ਹੋ ਜਾਂਦੀ ਹੈ, ਜ਼ੁਰਮ ਸਾਬਿਤ ਹੋ ਜਾਂਦਾ, ਤਾਂ ਉਸ ਕਲਪ੍ਰਿਟ ਨੂੰ, ਉਸ ਮੁਜਰਮ ਨੂੰ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਹੈ? ਕਿਉਂਕਿ ਗੱਲ ਜਿਹੜੀ ਹੈ ਇੱਥੇ ਇਹ ਦੇਖਣੀ ਹੈ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਰੋਕ ਸਕਦੇ ਹਾਂ।
0: ਸਰ, ਜਿਹੜਾ ਪੋਕਸੋ ਐਕਟ ਹੈ ਬਹੁਤ ਜਿਹੜਾ ਹੈਗਾ ਇੱਕ ਉਸ ਨੂੰ ਬਹੁਤ ਸੀਰੀਅਸ ਲਿਆ ਜਾਂਦਾ ਹੈ ਗੌਰਮੈਂਟ ਵੱਲੋਂ, ਐਂਡ ਜਿਹੜੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਜ਼ਿਆਦਾ ਸਟ੍ਰਿਕਟ ਜਿਹੜੀ ਇੱਕ ਸਪੈਸ਼ਲ ਕੋਡ ਬਣਾਈ ਜਾਂਦੀ ਹੈ ਸਿਰਫ ਪੋਕਸੋ ਕੋਡ ਲਈ ਜਿਹਦੇ ਕੇਸ ਡੀਲ ਕਰਦੇ, ਔਰ ਜਿਹੜੇ ਆਮ ਤੌਰ 'ਤੇ ਕੇਸਿਸ ਹੈਗੇ ਨੇ ਅਗਰ ਉਹ ਸਿੱਧ ਹੋ ਜਾਂਦੇ ਨੇ ਤਾਂ ਅਸੀਂ ਵੇਖਿਆ ਵੀ 10+15 or 20 ਸਾਲ ਤੱਕ ਦੀ ਸਜ਼ਾ ਹੁੰਦੀ ਹੈ।
1: ਤੇ ਮੈਡਮ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਬੱਚਿਆਂ ਦੀ ਤੁਸੀਂ ਖਾਸ ਤੌਰ 'ਤੇ ਕੇਅਰ ਕਰਦੇ ਹੋ, ਅਤੇ ਬੱਚੇ ਜਿਹੜੇ ਹੈ ਉਹ ਬਾਹਰਲੇ ਸੂਬਿਆਂ ਤੋਂ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਸਿਗਨਲਾਂ ਦੇ ਉੱਤੇ ਜਾਂ ਜਿੱਥੇ ਕਿੱਥੇ ਖਾਣ ਵਾਲੀਆਂ ਰੇਹੜੀਆਂ ਖੜੀਆਂ ਲੱਗਦੀਆਂ ਨੇ ਉੱਥੇ ਉਹ ਬੱਚੇ ਸਾਨੂੰ ਮੰਗਦੇ ਨਜ਼ਰ ਆਉਂਦੇ ਹੈ। ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇਹ ਬੱਚੇ ਸ਼ਹਿਰ 'ਚ ਹੁੰਦੇ ਹੈ, ਪਰ ਪਿੱਛੇ ਜਿਹੇ ਤੁਹਾਡੇ ਵਿਭਾਗ ਵੱਲੋਂ ਵੀ ਸਰਗਰਮੀ ਜਿਹੜੀ ਆ ਉਹ ਦਿਖਾਈ ਗਈ, ਅਤੇ ਬਹੁਤ ਸਾਰੀਆਂ NGOs ਜਿਹੜੀਆਂ ਨੇ ਉਹ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਅਤੇ ਤੁਹਾਡੇ ਡਿਪਾਰਟਮੈਂਟ ਨੇ ਇਸ ਗੱਲ ਦੇ ਵਿੱਚ ਉਹਨਾਂ ਦਾ ਸਾਥ ਦਿੰਦਿਆਂ ਹੋਇਆਂ ਰੇਡਾਂ ਜਿਹੜੀਆਂ ਹੈ ਉਹ ਵੀ ਕੀਤੀਆਂ, ਉਸ ਤੋਂ ਬਾਅਦ ਠੱਲ ਜਿਹੜੀ ਪਈ ਹੈ, ਤਾਂ ਬੈਗਿੰਗ ਦੇ ਕੇਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਨਜਿੱਠਦੇ ਹੋ, ਬੱਚਿਆਂ ਨੂੰ ਕਿਵੇਂ ਕਾਬੂ ਕਰਦੇ ਹੋ ਜਿਹੜੇ ਮੰਗ ਰਹੇ ਹੁੰਦੇ ਹੈ, ਉਹਨਾਂ ਦੇ ਪੇਰੈਂਟਸ ਤੱਕ ਫਿਰ ਕਿਵੇਂ ਪਹੁੰਚ ਕੀਤੀ ਜਾਂਦੀ ਹੈ, ਕਿਵੇਂ ਹਟਾਇਆ ਜਾਂਦਾ ਹੈ ਇਸ ਚੀਜ਼ ਤੋਂ ਉਹਨਾਂ ਨੂੰ?
0: ਇੱਕ ਸਾਡੇ ਡਿਪਾਰਟਮੈਂਟ ਦੀ ਸਰ ਸਕੀਮ ਆਈ ਜੀਵਨ ਜੋਤ, ਜਿਹਦੇ ਵਿੱਚ ਅਸੀਂ ਜਿਵੇਂ ਤੁਸੀਂ ਦੱਸ ਰਹੇ ਹੋ ਅਸੀਂ ਸਾਰੇ NGOs

0: ਨਾਲ ਮਿਲ ਕੇ ਬਹੁਤ ਸਾਨੂੰ ਐਨ ਜੀ ਓਜ਼ ਨੇ ਹੈਲਪ ਕੀਤੀ, ਅਸੀਂ ਜਿਹੜੇ ਰੈਸਕਿਊ ਓਪਰੇਸ਼ਨ ਚਲਾਏ। ਔਰ ਈਵਨ ਮੈਂ ਤੁਹਾਨੂੰ ਦੱਸਾਂ ਕਿ ਬਠਿੰਡਾ ਇਹੋ ਜਿਹਾ ਜ਼ਿਲ੍ਹਾ ਸੀ ਜਿਹ 'ਚ ਸਭ ਤੋਂ ਵੱਧ ਅਸੀਂ, ਕਿਉਂਕਿ ਇਹਦੀ ਪ੍ਰੋਵੀਜ਼ਨ ਆਈ ਸੀ ਡੀ ਐੱਨ ਏ ਟੈਸਟਿੰਗ ਦੀ, ਸੋ ਸਭ ਤੋਂ ਵੱਧ ਅਸੀਂ ਬਠਿੰਡੇ ਦੇ ਵਿੱਚ ਟੈਸਟਿੰਗ ਕੀਤੀ ਸੀ ਡੀ ਐੱਨ ਏ ਦੀ। ਕਿਉਂਕਿ ਕਈ ਵਾਰ ਇਹ ਹੁੰਦਾ ਮਾਈਗ੍ਰੇਟ ਲੇਬਰ ਹੁੰਦੇ ਨੇ ਜਾਂ ਉਹ ਟ੍ਰੇਨ 'ਚ ਆ ਜਾਂਦੇ ਨੇ, ਉਹਨਾਂ ਕੋਲ ਡਾਕੂਮੈਂਟਸ ਵੀ ਨਹੀਂ ਹੁੰਦੇ, ਸੋ ਜਿਹੜੇ ਪੇਰੈਂਟਸ ਇਹੋ ਜਿਹੇ ਸੀ ਤਾਂ ਉਹਨਾਂ ਦੀ ਅਸੀਂ ਡੀ ਐੱਨ ਏ ਟੈਸਟਿੰਗ ਵੀ ਕੀਤੀ ਔਰ ਫੈਮਿਲੀਜ਼ ਦੀ ਅਸੀਂ ਕਾਊਂਸਲਿੰਗ ਵੀ ਕਰਦੇ। ਈਵਨ ਅਸੀਂ ਜਿਹੜਾ ਉਹਨਾਂ ਨੂੰ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਦਾ ਬੈਨੀਫਿਟ ਵੀ ਦਿੰਦੇ ਹਾਂ ਅਗਰ ਫੈਮਿਲੀ ਬੱਚਿਆਂ ਨੂੰ ਪੜ੍ਹਨ ਲਾਉਂਦੀ ਹੈ, ਬਟ ਜ਼ਿਆਦਾਤਰ ਬਿਕੋਜ਼ ਮਾਈਗ੍ਰੇਟ ਲੇਬਰ ਹੁੰਦੇ ਨੇ ਤਾਂ ਜਦੋਂ ਬੱਚੇ ਦੇ ਅਸੀਂ ਕਾਊਂਸਲਿੰਗ ਕਰਕੇ ਉਹਨਾਂ ਦੀ ਅਸੀਂ ਜਿਹੜੇ ਸੂਬੇ ਨੂੰ ਬਿਲੋਂਗ ਕਰਦੇ ਹਾਂ ਉੱਥੋਂ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਾ ਕੇ ਬੱਚੇ ਰੀਸਟੋਰ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਮਟਾਈਮਸ ਇਹ ਹੁੰਦਾ ਕਿ ਫੈਮਿਲੀ ਫਿਰ ਮਾਈਗ੍ਰੇਟ ਹੋ ਜਾਂਦੀ ਹੈ, ਅਗਰ ਉਹ ਬਠਿੰਡੇ ਰਹਿੰਦੀ ਹੈ ਤਾਂ ਅਸੀਂ ਉਹਨੂੰ ਸਕੂਲ 'ਚ ਇਨਰੋਲ ਕਰਾ ਕੇ ਉਹਨਾਂ ਨੂੰ ਬੈਨੀਫਿਟ ਜ਼ਰੂਰ ਦਿੰਦੇ ਹਾਂ। ਔਰ ਇਸ ਵਾਰ ਤਾਂ ਅਸੀਂ ਜਿਹੜੇ ਹੈਗੇ ਆ ਇਹੋ ਜਿਹੇ ਮਾਪਿਆਂ 'ਤੇ ਐੱਫ ਆਈ ਆਰ ਵੀ ਲੌਂਚ ਕਰਾਈ ਹਾਂ ਜਿਹੜੇ ਆਪਦੇ ਬੱਚਿਆਂ ਨੂੰ ਬੈਕਰੀ ਕਰਵਾ ਰਹੇ ਸੀਗੇ
1: ਜੀ। ਸੋ ਗੱਲ ਸਾਥੀਓ ਇਹ ਹੈ ਕਿ ਬੜੀ ਵਾਰ ਇਹ ਦੇਖਣ 'ਚ ਆਉਂਦਾ ਜਦੋਂ ਦੂਜੇ ਸੂਬਿਆਂ ਤੋਂ ਕਾਫੀ ਤਾਦਾਦ ਦੇ ਵਿੱਚ ਕੁਝ ਲੋਕ ਜੋ ਅਖੌਤੀ ਮਾਂ ਬਾਪ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਆਉਂਦੇ ਆ, ਤਾਂ ਹਿਊਮਨ ਟ੍ਰੈਫਿਕਿੰਗ ਦੇ ਸ਼ੱਕ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਇਹ ਡੀ ਐੱਨ ਏ ਟੈਸਟਿੰਗ ਜਿਹੜੀ ਆ ਕਰਵਾਈ, ਇਹ ਦੇਖਣ ਦੇ ਲਈ ਕਿ ਵਾਕਈ ਕੀ ਬੱਚੇ ਜਿਨ੍ਹਾਂ ਤੋਂ ਉਹ ਭੀਖ ਮੰਗਵਾ ਰਹੇ ਨੇ ਉਹ ਉਹਨਾਂ ਦੇ ਹੀ ਹੈ ਜਾਂ ਇੱਧਰੋਂ ਉੱਧਰੋਂ ਕਿਤੋਂ ਕਿਡਨੈਪ ਕਰਕੇ ਤਾਂ ਨਹੀਂ ਲਿਆਏ ਹੋਏ। ਤਾਂ ਇਸ ਅਜਿਹੇ 'ਚ ਇਹ ਵਿਭਾਗ ਬੜੀ ਸਰਗਰਮੀ ਦੇ ਨਾਲ ਕੰਮ ਕਰਦਾ ਹੈ। ਬੱਚੇ ਜਿਹੜੇ ਗਵਾਚੇ ਹੋਏ ਬੱਚੇ ਮਿਲਦੇ ਆ, ਬੀਤੇ ਜਿਹੇ ਵੀ ਤੁਹਾਡਾ ਵਿਭਾਗ ਖ਼ਬਰਾਂ 'ਚ ਸੀਗਾ, ਇੱਕ ਬੱਚਾ ਜਿਹੜਾ ਹੈ ਉਹ ਟ੍ਰੇਨ ਤੋਂ ਚੜ ਕੇ ਕਿਤੇ ਆਇਆ ਅਤੇ ਉਹ ਤੁਹਾਡੇ ਵਿਭਾਗ ਦੀ ਸਰਗਰਮੀ ਦੇ ਨਾਲ ਆਪਣੇ ਮਾਂ ਬਾਪ ਨੂੰ ਮਿਲਵਾਇਆ ਗਿਆ, ਅਜਿਹੇ 'ਚ ਫਿਰ ਕਿਵੇਂ ਕੀਤਾ ਜਾਂਦਾ ਹੈ?
0: ਸਰ ਰੂਟੀਨ 'ਚ ਇਹ ਤਾਂ ਸਾਡੇ ਕੋਲ ਕੇਸਿਸ ਆਉਂਦੇ ਰਹਿੰਦੇ ਨੇ ਕਿ ਬੱਚੇ ਜਿਹੜੇ ਆਪਦੇ ਪੇਰੈਂਟਸ ਤੋਂ ਅਲੱਗ ਹੋ ਜਾਂਦੇ ਨੇ, ਸੋ ਉਹਨਾਂ ਬੱਚਿਆਂ ਦੀ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਸ਼ੈਲਟਰ ਪ੍ਰੋਵਾਈਡ ਕਰਦੇ ਹਾਂ ਐਂਡ ਫਿਰ ਉਸ ਤੋਂ ਬਾਅਦ ਉਹਨਾਂ ਦੀ ਕਾਊਂਸਲਿੰਗ ਸਟਾਰਟ ਕਰਦੇ ਹਾਂ। ਅਗਰ ਬੱਚਿਆਂ ਨੇ ਰੂਟੀਨ 'ਚ ਕੋਈ ਸਾਨੂੰ ਇੱਕ ਕਲੂ ਵੀ ਦੇ ਦਿੰਦੇ ਆ ਕਿ ਸਾਡੇ ਸ਼ਹਿਰ ਆ ਇਹ ਨੇੜੇ ਇਹ ਸੀ, ਤਾਂ ਫਿਰ ਜਿਹੜਾ ਸਾਡਾ ਡਿਪਾਰਟਮੈਂਟ ਕਾਊਂਟਰ ਪਾਰਟ ਜਿਹੜਾ ਵੀ ਸਟੇਟ 'ਚ ਹੁੰਦਾ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਜਿਹੜੇ ਬੱਚਿਆਂ ਦੇ ਪੇਰੈਂਟਸ ਰੀਸਟੋਰ ਕਰਦੇ ਹਾਂ। ਔਰ ਜ਼ਿਆਦਾਤਰ ਅਗਰ ਬੱਚਾ ਥੋੜ੍ਹਾ ਜਿਹਾ ਵੀ ਦੱਸ ਪਾਉਂਦਾ ਜਾਂ ਥਰੂ ਅਸੀਂ ਇੱਕ ਸਾਡਾ ਐਡਵਰਟਾਈਜ਼ਮੈਂਟ ਵੀ ਹਰ ਬੱਚੇ ਦੀ ਅਸੀਂ ਐਡ ਦਿੰਦੇ ਹਾਂ, ਤਾਂ ਮਤਲਬ ਕਹਿ ਸਕਦੇ ਹਾਂ ਕਿ ਕਾਫੀ ਬੱਚੇ ਅਸੀਂ ਜਿਹੜੇ ਰੀਸਟੋਰ ਕਰ ਦਿੰਦੇ ਹਾਂ। ਔਰ ਈਵਨ ਇਹਦੇ ਵਿੱਚ ਇਹ ਇੱਕ ਡਿਪਾਰਟਮੈਂਟ ਦਾ ਰੂਲ ਵੀ ਹੈ ਕਿ ਅਗਰ ਬੱਚੇ ਰੀਸਟੋਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਹੋਮਾਂ ਦੇ ਵਿੱਚ ਨਹੀਂ ਰੱਖਣਾ, ਇੱਕ ਟਾਈਮ ਲਾਈਨ ਤੋਂ ਬਾਅਦ ਉਹਨਾਂ ਨੂੰ ਅਸੀਂ ਅਡੋਪਸ਼ਨ 'ਚ ਪਾ ਦੇਣਾ। ਸੋ ਅਸੀਂ ਰੂਟੀਨ 'ਚ ਇਹ ਕਰਦੇ ਰਹਿੰਦੇ ਹਾਂ ਕਿ ਅਗਰ ਬਹੁਤ ਟਾਈਮ ਹੋ ਜਾਂਦਾ ਪੇਰੈਂਟਸ ਰੀਸਟੋਰ ਨਹੀਂ ਹੁੰਦੇ, ਜਿਹੜੀ ਉਹ ਇੱਕ ਜਗ੍ਹਾ ਦੱਸਦੇ ਆ ਅਗਰ ਉੱਥੇ ਵੀ ਨਹੀਂ ਉਹਨਾਂ ਦੀ ਲੋਕੇਸ਼ਨ ਪਾਈ ਜਾਂਦੀ ਤਾਂ ਐਸ ਪਰ ਜੇ ਜੇ ਐਕਟ ਅਸੀਂ ਬੱਚੇ ਅਡੋਪਸ਼ਨ 'ਚ ਵੀ ਦਿੰਦੇ ਹਾਂ।
1: ਜੀ, ਅਡੋਪਸ਼ਨ 'ਚ ਬੱਚਾ ਪਾਉਣ ਦਾ ਕੀ ਮਤਲਬ ਹੈ, ਸਾਨੂੰ ਉਹ ਸਮਝਾ ਦਿਓ ਜੀ।
0: ਅਗਰ ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਰੈਲੇਟਿਵ ਅਡੋਪਸ਼ਨ ਕਰਦੇ ਹਾਂ, ਆਪਾਂ ਜਿਹੜੇ ਸਟੈਪ ਪੇਰੈਂਟ ਅਡੋਪਸ਼ਨ ਕਰਦੇ, ਉਸੇ ਤਰੀਕੇ ਨਾਲ ਇਹ ਹੈ ਕਿ ਕਈ ਵਾਰ ਜਿਵੇਂ ਸਰੋਤਿਆਂ ਨੇ ਵੇਖਿਆ ਵੀ ਹੋਊਗਾ ਅਖਬਾਰਾਂ 'ਚ ਕਿ ਬੱਚਾ ਪੰਗੂੜੇ 'ਚ ਮਿਲ ਗਿਆ, ਬੱਚਾ ਝਾੜੀਆਂ 'ਚ ਮਿਲ ਗਿਆ, ਉਹ ਨਵਜੰਮੇ ਬੱਚੇ ਹੁੰਦੇ ਆ। ਪਰ ਕਈ ਵਾਰ ਇਹ ਹੁੰਦਾ ਕਿ ਬੱਚਾ 2 ਸਾਲਾਂ ਦਾ ਹੈ, 1.5 ਸਾਲ ਦਾ ਹੈ ਬੱਚਾ, ਉਹ ਮਿਸਿੰਗ ਹੋ ਗਿਆ, ਉਹ ਬੱਚੇ ਨੂੰ ਦੱਸਣਾ ਵੀ ਨਹੀਂ ਆਉਂਦਾ, ਅਸੀਂ ਪੁਲਿਸ ਰਿਪੋਰਟ ਵੀ ਕਰਦੇ ਹਾਂ, ਐਡਵਰਟਾਈਜ਼ਮੈਂਟ ਦਿੰਦੇ ਹਾਂ, ਅਗਰ ਉਸ ਤੋਂ ਬਾਅਦ ਵੀ ਅਗਰ ਉਹਦੇ ਪੇਰੈਂਟਸ ਟਰੇਸ ਆਊਟ ਨਹੀਂ ਹੁੰਦੇ ਜਾਂ ਬੱਚਾ ਵੱਡਾ ਵੀ ਹੈ, ਤਾਂ ਇੱਕ ਟਾਈਮ ਲਾਈਨ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜਾ ਸਾਡੇ ਪੋਰਟਲ 'ਤੇ ਅਸੀਂ ਚੜਾ ਦਿੰਦੇ ਹਾਂ ਕਿ ਇਹ ਬੱਚੇ ਹੈ, ਇਹਨਾਂ ਦੀ ਆਹ ਹੋਬੀ ਆ, ਆਹ ਇਹਨਾਂ ਦੀ ਮੈਡੀਕਲ ਰਿਪੋਰਟ ਹੈ, ਔਰ ਪੇਰੈਂਟਸ ਜਿਹੜੇ ਵੀ ਚਾਹਵਾਨ ਪੇਰੈਂਟਸ ਹੈ ਉਹ ਬੱਚੇ ਨੂੰ ਅੱਗੇ ਅਡੋਪਸ਼ਨ 'ਚ ਪਾ ਲੈਂਦੇ ਲੈ ਲੈਂਦੇ ਨੇ। ਇਹਦੇ ਵਿੱਚ ਵੀ ਇੱਕ ਰੂਲ ਹੈ ਕਿ ਅਗਰ ਤਾਂ ਪੇਰੈਂਟਸ 40 ਸਾਲਾਂ ਤੋਂ ਛੋਟੀ ਉਮਰ ਦੇ ਨੇ ਤਾਂ ਉਹ 0-4 ਸਾਲਾਂ ਦਾ ਬੱਚਾ ਹੀ ਗੋਦ ਲੈ ਸਕਦੇ ਆ। ਅਗਰ ਉਦੋਂ ਵੱਧ ਮਾਪੇ ਨੇ, ਰੂਲ ਇਹ ਹੈ ਕਿ 55 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀ ਨੇ ਬੱਚਾ ਲੈ ਸਕਦੇ ਨੇ, ਅਗਰ ਉਹ 40 ਤੋਂ ਤੇ 55 ਤੋਂ ਵਿਚਕਾਰ ਨੇ ਤਾਂ ਉਹ ਵੱਡਾ ਬੱਚਾ ਹੀ ਲੈਣਗੇ। ਤਾਂ ਉਹ ਵਾਲੇ ਬੱਚੇ ਸਾਡੇ ਇਹੀ ਹੁੰਦੇ ਨੇ, ਜਾਂ ਤਾਂ ਔਰਫਨ ਬੱਚੇ ਹੁੰਦੇ ਨੇ, ਜਾਂ ਕਈ ਵਾਰ ਜੇ ਮਿਸਿੰਗ ਬੱਚੇ ਨੇ ਜਾਂ ਉਹਨਾਂ ਦੇ ਕੁਛ ਵੀ ਇਸ ਤਰੀਕੇ ਦੀ ਸਥਿਤੀ ਬਣ ਗਈ ਕਿ ਬੱਚਾ ਹੋਮ 'ਚ ਹੈ, ਤਾਂ ਇਹ ਅਸੀਂ ਇਹ ਮੰਨਦੇ ਹਾਂ ਕਿ ਬੱਚੇ ਨੂੰ ਇੰਸਟੀਟਿਊਸ਼ਨ ਆਪਾਂ ਐਂਡ 'ਤੇ ਰੱਖਣਾ, ਉਸ ਤੋਂ ਪਹਿਲਾਂ ਆਪਾਂ ਟਰਾਈ ਕਰਨਾ ਕਿ ਬੱਚਿਆਂ ਨੂੰ ਆਪਾਂ ਕਿਸੇ ਪਰਿਵਾਰ 'ਚ ਪਲੇਸ ਕਰੀਏ, ਸੋ ਦੈਟ ਕਿ ਉਹਦਾ ਅੱਗੇ ਅੱਛਾ ਫਿਊਚਰ ਬਣੇ।
1: ਜਦੋਂ ਤੱਕ ਬੱਚੇ ਦੇ ਨਾਲ ਇਨਸਾਫ਼ ਨਹੀਂ ਹੁੰਦਾ ਜਾਂ ਬੱਚੇ ਦਾ, ਗਵਾਚੇ ਬੱਚੇ ਦਾ ਮੰਨ ਲਓ ਥੋ ਟਿਕਾਣਾ ਨਹੀਂ ਲੱਭਦਾ, ਉਦੋਂ ਤੱਕ ਤੁਸੀਂ ਬੱਚਿਆਂ ਨੂੰ ਜਿੱਥੇ ਰੱਖਦੇ ਹੋ, ਜਿਹੜੇ ਹੋਮਸ ਦੀ ਤੁਸੀਂ ਗੱਲ ਕਰਦੇ ਹੋ, ਤਾਂ ਉਹ ਤੁਹਾਡੇ ਕੋਲ ਕਿੰਨੇ ਹੈ, ਉਹਨਾਂ 'ਚ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਹੈ ਅਤੇ ਉਹਨਾਂ ਦੀ ਲੋਕੇਸ਼ਨ ਕਿੱਥੇ ਹੈ ਜ਼ਿਲ੍ਹਾ ਬਠਿੰਡੇ ਦੇ ਵਿੱਚ?
0: ਕੁੱਲ ਜਿਹੜੇ ਆਪਣੇ ਬਠਿੰਡਾ ਜ਼ਿਲ੍ਹੇ 'ਚ 4 ਹੋਮਸ ਨੇ, 2 ਹੋਮਸ ਇੱਕ ਸਾਡਾ ਗੌਰਮੈਂਟ ਚਿਲਡਰਨ ਹੋਮ ਫੋਰ ਬੋਇਸ

0: ਜੋ ਪੁਲਿਸ ਲਾਈਨ ਦੇ ਓਪੋਜ਼ਿਟ ਹੈ ਸਿਵਲ ਹਸਪਤਾਲ ਦੇ ਨੇੜੇ, ਔਰ ਇੱਕ ਸਾਡਾ ਰੈੱਡ ਕਰਾਸ ਅਡੋਪਸ਼ਨ ਏਜੰਸੀ ਹੈ ਜੋ ਝੀਲਾਂ ਕੋਲ ਹੈ, ਉੱਥੇ ਅਸੀਂ 0 to 7 ਈਅਰ ਦੇ ਬੱਚੇ ਰੱਖਦੇ ਹਾਂ, ਔਰ 2 ਹੋਮ ਸਾਡੇ ਸ਼੍ਰੀ ਅਨੰਤ ਨਾਥ ਆਸ਼ਰਮ ਨਥਾਣਾ ਵਿਖੇ ਨੇ, ਜਿੱਥੇ ਅਸੀਂ ਛੋਟੇ 0 to 7 ਸਾਲਾਂ ਵਾਲੇ ਵੀ ਔਰ 7 to 18 ਸਾਲਾਂ ਵਾਲੇ ਵੀ ਬੱਚੇ ਰੱਖਦੇ ਹਾਂ ਜੀ।
1: ਸੋ ਬਹੁਤ ਅੱਛੀ ਗੱਲ ਹੈ। ਰਵਨੀਤ ਮੈਡਮ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਸਿੱਟ ਦਿੱਤਾ ਜਾਂਦਾ ਹੈ, ਝਾੜੀਆਂ 'ਚ ਕੋਈ ਬੱਚਾ ਮਿਲਿਆ ਹੈ ਜਾਂ ਮਾਂ ਬਾਪ ਜਿਹੜੇ ਹੈ ਉਸ ਬੱਚੇ ਨੂੰ ਲੈਣਾ ਨਹੀਂ ਚਾਹ ਰਹੇ, ਉਸਦੀ ਕੇਅਰ ਨਹੀਂ ਕਰਨਾ ਚਾਹੁੰਦੇ, ਅਤੇ ਅਜਿਹੇ ਬੱਚੇ ਨੂੰ ਤੁਸੀਂ ਇੱਥੋਂ ਕੀ ਸੁਝਾਅ ਦਿਓਗੇ ਵੀ ਝਾੜੀਆਂ 'ਚ ਸਿੱਟਣ ਨਾਲੋਂ ਤੁਹਾਡੇ ਡਿਪਾਰਟਮੈਂਟ ਤੱਕ ਉਹ ਕਿਵੇਂ ਪਹੁੰਚਾਵੇ, ਜਿਹੜੇ ਮਾਂ ਬਾਪ ਇਹ ਚਾਹੁੰਦੇ ਆ ਜਿਨ੍ਹਾਂ ਦੇ ਘਰ ਉਹ ਔਲਾਦ ਪੈਦਾ ਹੋਈ ਹੈ ਵੀ ਉਹ ਉਸ ਨੂੰ ਤੁਹਾਡੇ ਤੱਕ ਜਾਂ ਇਸ ਵਿਭਾਗ ਤੱਕ ਕਿਵੇਂ ਸੁਰੱਖਿਅਤ ਪਹੁੰਚਾ ਦੇਣ ਬਿਨਾਂ ਆਪਣੀ ਨਾਂ ਜਾਂ ਆਪਣੀ ਜਾਂ ਪਛਾਣ ਦੱਸੇ?
0: ਹਾਂਜੀ, ਅਗਰ ਕੋਈ ਅਜਿਹੇ ਮਾਪੇ ਨੇ ਜਾਂ ਕੋਈ ਇਹੋ ਜਿਹਾ ਪਰਿਵਾਰ ਹੈ ਜੋ ਬੱਚੇ ਨੂੰ ਅੱਗੇ ਪਾਲਣ ਪੋਸ਼ਣ ਨਹੀਂ ਕਰ ਸਕਦਾ, ਤਾਂ ਉਹ ਸਾਡੇ ਕੋਲ ਅਗਰ ਦਫ਼ਤਰ 'ਚ ਆ ਕੇ ਵੀ ਬੱਚਾ ਦੇਣਗੇ ਤਾਂ ਉਸ ਨੂੰ ਵੀ ਅਸੀਂ ਉਹਨਾਂ ਦਾ ਆਈਡੈਂਟੀ ਡਿਸਕਲੋਜ਼ ਨਹੀਂ ਕਰਦੇ। ਸੋ ਉਸ ਦਫ਼ਤਰ 'ਚ ਆ ਕੇ ਵੀ ਸਾਨੂੰ ਦੇ ਸਕਦੇ ਨੇ। ਅਗਰ ਉਹਨਾਂ ਨੂੰ ਇਹ ਲੱਗਦਾ ਦਫ਼ਤਰ ਵੀ ਨਹੀਂ ਆਉਣਾ, ਤਾਂ ਸਾਡੇ 2 ਪੰਗੂੜੇ ਬਣੇ ਹੋਏ ਨੇ, ਇੱਕ ਸਾਡੇ ਰੈੱਡ ਕਰਾਸ ਅਡੋਪਸ਼ਨ ਏਜੰਸੀ ਬਠਿੰਡਾ ਝੀਲਾਂ ਕੋਲ, ਔਰ ਦੂਸਰਾ ਸ਼੍ਰੀ ਅਨੰਤ ਨਾਥ ਆਸ਼ਰਮ ਨਥਾਣਾ ਭਗਤਾ ਰੋਡ 'ਤੇ। ਤਾਂ ਪਰਿਵਾਰ ਉੱਥੇ ਵੀ ਪੰਗੂੜੇ 'ਚ ਵੀ ਬੱਚਾ ਪਾ ਸਕਦਾ, ਕੋਈ ਉਹਨਾਂ ਨੂੰ ਪੁੱਛਗਿੱਛ ਨਹੀਂ ਕਰਨਗੇ। ਅਗਰ ਉਹ ਬੱਚੇ ਨੂੰ ਸਾਡੇ ਦਫ਼ਤਰ 'ਚ ਆ ਕੇ ਦੇ ਦੇਣਗੇ ਤਾਂ ਵੀ ਉਹਨਾਂ ਨਾਲ ਕੋਈ ਪੁੱਛਗਿੱਛ ਨਹੀਂ ਹੋਏਗੀ। ਔਰ ਮੈਂ ਰਿਕੁਐਸਟ ਵੀ ਕਰੂੰਗੀ, ਅਗਰ ਸਾਰੇ ਜਿਹੜੇ ਸਰੋਤੇ ਸੁਣ ਰਹੇ ਨੇ, ਕਿ ਕਾਇੰਡਲੀ ਅਗਰ ਜਦੋਂ ਵੀ ਬੱਚੇ ਨੂੰ ਜਦੋਂ ਵੀ ਕੋਈ ਉਹ ਝਾੜੀਆਂ 'ਚ ਜਾਂ ਕਿਤੇ ਵੀ ਸਿੱਟਦੇ ਨੇ, ਕਈ ਵਾਰ ਇਨਫੋਰਮੇਸ਼ਨ ਉਦੋਂ ਨਹੀਂ ਮਿਲਦੀ, ਇੰਨੇ 'ਚ ਨਿਊ ਬੋਰਨ ਬੱਚਾ ਹੁੰਦਾ, ਉਹਨਾਂ ਨੂੰ ਇੰਜਰੀ ਹੋ ਜਾਂਦੀ ਹੈ ਜਾਂ ਉਹਨਾਂ ਦੇ ਕਈ ਵਾਰ ਇਹ ਹੁੰਦਾ ਇਨਫੈਕਸ਼ਨ ਵੱਧ ਜਾਂਦੀ ਹੈ ਜਾਂ ਦਿਮਾਗ 'ਤੇ ਅਸਰ ਹੋ ਜਾਂਦਾ। ਸੋ ਕਾਇੰਡਲੀ ਪੰਗੂੜੇ 'ਚ ਜਾਂ ਸਾਡੇ ਦਫ਼ਤਰ 'ਚ ਹੀ ਅਗਰ ਅਜਿਹਾ ਕੋਈ ਕੇਸ ਹੈ ਤਾਂ ਪਲੇਸ ਕਰਨ, ਤਾਂ ਬੱਚੇ ਦੀ ਹੈਲਥ ਲਈ ਠੀਕ ਰਹੇਗਾ
1: ਜੀ। ਇੱਕ ਵਾਰ ਫੇਰ ਤੁਸੀਂ ਸੰਪਰਕ ਨੰਬਰ ਹੈਲਪਲਾਈਨ ਨੰਬਰ ਦੱਸ ਦਿਓ ਜੀ।
0: ਹਾਂਜੀ, ਸਾਡਾ ਹੈਲਪਲਾਈਨ ਨੰਬਰ ਹੈ ਜੀ 1098, ਤੁਸੀਂ ਉੱਤੇ ਕਾਲ ਕਰਕੇ ਵੀ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ
1: ਜੀ। ਰਵਨੀਤ ਮੈਡਮ, ਤੁਸੀਂ ਸਾਨੂੰ ਦੱਸੋ ਕਿ 1098 ਦੇ ਉੱਤੇ ਹੋਰ ਕਿਸ ਤਰ੍ਹਾਂ ਦੇ ਕੇਸਾਂ 'ਚ ਮਾਂ ਬਾਪ ਜਾਂ ਉਹਨਾਂ ਦੇ ਬੱਚੇ ਜਿਹੜੇ ਹੈ, ਛੋਟੇ ਬੱਚੇ ਤੁਸੀਂ ਕਿਹਾ 0 to 18 ਤੱਕ ਦੇ ਬੱਚੇ ਜਿਹੜੇ ਹੈ, ਕਿਸ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ 'ਚ ਉਹ ਤੁਹਾਡੇ ਕੋਲ ਸੰਪਰਕ ਕਰਨ? ਉਦਾਹਰਣ ਦੇ ਤੌਰ 'ਤੇ ਕਿਹੜੇ ਕਿਹੜੇ ਕੇਸ ਹੋ ਸਕਦੇ ਆ ਜਦੋਂ ਬੱਚਿਆਂ ਨੂੰ ਤੁਹਾਨੂੰ ਲੱਗਦਾ ਵੀ ਮਦਦ ਦੀ ਲੋੜ ਹੁੰਦੀ ਹੈ ਉਹਨਾਂ ਕੇਸਾਂ 'ਚ?
0: ਦੇਖੋ, ਜਿਵੇਂ ਅਗਰ ਉਹਨਾਂ ਨੂੰ ਇਹ ਲੱਗਦਾ, ਕਈ ਵਾਰ ਇਹ ਹੁੰਦਾ ਕਿ ਫੈਮਿਲੀ ਨੂੰ ਕੋਈ ਇਸ਼ੂ ਸਕੂਲ ਨਾਲ ਹੁੰਦਾ, ਕੋਈ ਕਈ ਵਾਰ ਕਾਉਂਸਲਿੰਗ ਪ੍ਰੋਵਾਈਡ ਕਰਨੀ ਹੁੰਦੀ ਹੈ ਬੱਚੇ ਨੂੰ, ਜਾਂ ਉਹਨਾਂ ਨੂੰ ਕੋਈ ਪੁਲਿਸ ਵਿਭਾਗ ਤੋਂ ਹੈਲਪ ਦੀ ਲੋੜ ਹੁੰਦੀ ਹੈ ਪਰ ਉਹਨਾਂ ਨੂੰ ਕਲੀਅਰ ਨਹੀਂ ਹੋ ਰਿਹਾ, ਅਗਰ ਕਈ ਵਾਰ ਫੈਮਿਲੀ ਹੈਜੀਟੇਟ ਕਰਦੀ ਹੈ ਕੋਰਟ ਜਾਣ 'ਚ, ਅਗਰ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਲੱਗਦਾ ਕਿ ਬੱਚਿਆਂ ਨੂੰ ਸਾਨੂੰ ਕੋਈ ਵੀ ਲੋੜ ਹੈ ਔਰ ਉਹ ਕਾਉਂਸਲਿੰਗ ਪ੍ਰੋਵਾਈਡ ਕਰਨੀ ਹੈ ਜਾਂ ਬੱਚਿਆਂ ਨੂੰ ਕੋਈ ਸਪੋਂਸਰਸ਼ਿਪ ਬੈਨੀਫਿਟ ਲੈਣਾ ਜਾਂ ਕੁਛ ਵੀ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡਾ ਬੱਚਾ ਨੇੜੀ ਹੈ ਔਰ ਸਾਨੂੰ ਹੈਲਪ ਦੀ ਲੋੜ ਹੈ, ਤਾਂ ਉਹ ਸਾਨੂੰ ਕਾਲ ਕਰ ਸਕਦੇ ਨੇ, ਔਰ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਟੀਮ ਉਹਨਾਂ ਦੇ ਘਰੇ ਵੀ ਵਿਜ਼ਿਟ ਕਰਦੀ ਹੈ। ਸੋ ਉਹਨਾਂ ਨੂੰ ਐਜ਼ ਪਰ ਜੇ ਉਹਨਾਂ ਦੀ ਡਿਮਾਂਡ 'ਤੇ ਹੈ, ਪਰ CNCP ਕੇਸਿਸ ਅਸੀਂ ਮੰਨਦੇ ਹਾਂ, ਚਾਈਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ ਬੱਚਿਆਂ ਦੇ
1: ਜੀ। ਬੱਚਿਆਂ ਨੂੰ ਖਾਸ ਤੌਰ 'ਤੇ ਲੜਕੀਆਂ ਨੂੰ ਜੋ ਸ਼ੋਸ਼ਣ ਦੇ ਕੇਸ ਆਉਂਦੇ ਆ, ਉਹਨਾਂ ਦੇ ਸੈਕਸੁਅਲ ਐਕਸਪਲੋਇਟੇਸ਼ਨ ਦੇ, ਯੋਨ ਸ਼ੋਸ਼ਣ ਦੇ ਜੋ ਕੇਸ ਆਉਂਦੇ ਆ, ਉਹਨਾਂ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚ ਕਰਦੇ ਆ ਅਤੇ ਫਿਰ ਪ੍ਰੋਸੈਸ ਕਿਵੇਂ ਚੱਲਦਾ ਹੈ ਸਾਰਾ? ਮੰਨ ਲਓ ਕਿ ਬੱਚੇ ਦਾ ਯੋਨ ਸ਼ੋਸ਼ਣ ਜਿਹੜਾ ਹੈ ਉਹ ਘਰੇ ਹੋਇਆ, ਜਾਂ ਕਈ ਘਟਨਾਵਾਂ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਸਕੂਲ ਵੈਨਸ ਦੇ ਵਿੱਚ ਵੀ ਇਸ ਤਰ੍ਹਾਂ ਦੇਖਣ ਨੂੰ ਮਿਲਿਆ, ਤਾਂ ਅਜਿਹੇ 'ਚ ਡਿਪਾਰਟਮੈਂਟ ਕਿਸ ਤਰ੍ਹਾਂ ਅੱਗੇ ਆਉਂਦਾ?
0: ਅਗਰ ਕੋਈ ਇਸ ਤਰੀਕੇ ਦੇ ਕੇਸ ਜਦੋਂ ਆਉਂਦੇ ਉਹ ਸਾਨੂੰ 1098 'ਤੇ ਕਾਲ ਕਰਦੇ ਆ, ਸਾਡੀ ਟੀਮ ਵੱਲੋਂ ਉਹਨਾਂ ਨੂੰ ਸੰਪਰਕ ਕੀਤਾ ਜਾਂਦਾ ਔਰ ਉਹਨਾਂ ਨੂੰ ਦਫ਼ਤਰ 'ਚ ਅਸੀਂ ਬੁਲਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ, ਜਿਹੜੇ ਕੰਸਰਨ ਜਿਹੜੇ ਆਫਿਸਰਸ ਹੁੰਦੇ ਆ ਪੁਲਿਸ ਅਫੀਸ਼ੀਅਲਸ, ਅਸੀਂ ਉਹਨਾਂ ਨਾਲ ਟਾਈ ਅਪ ਕਰਕੇ ਉਹਨਾਂ ਦੀ FIR ਲੌਂਚ ਕਰਵਾਈ ਜਾਂਦੀ ਹੈ, ਔਰ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਮੈਡੀਕਲ ਜਾਂ ਕਿਸੇ ਤਰੀਕੇ ਦੀ ਵੀ ਸਹਾਇਤਾ ਹੁੰਦੀ ਹੈ, ਸੋ ਐਜ਼ ਪਰ ਹਰ ਕੇਸ ਡਿਫਰੈਂਟ ਹੁੰਦਾ, ਹਰ ਕੇਸ ਦੀ ਜ਼ਰੂਰਤ ਵੱਖਰੀ ਹੁੰਦੀ ਹੈ, ਸੋ ਉਸ ਹਿਸਾਬ ਨਾਲ ਅਸੀਂ ਕੇਸ ਡੀਲ ਕਰਦੇ ਹਾਂ, ਕਿਉਂਕਿ ਕਈ ਵਾਰ ਫੈਮਿਲੀਜ਼ ਡਰੀਆਂ ਹੁੰਦੀਆਂ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਥੇ ਕਰੀਏ ਸੰਪਰਕ, ਸੋ 1098 'ਤੇ ਉਹ ਕਾਲ ਕਰ ਸਕਦੇ ਨੇ, ਉਸ ਤੋਂ ਬਾਅਦ ਅਸੀਂ ਆਪਣੇ ਆਪ ਉਹਨਾਂ ਨੂੰ ਅਪਰੋਚ ਕਰਕੇ ਐਜ਼ ਪਰ ਨੈਸੈਸਿਟੀ ਉਹਨਾਂ ਦੀ ਹੈਲਪ ਕਰਦੇ ਹਾਂ
1: ਜੀ। ਕੀ ਰਵਨੀਤ ਮੈਡਮ, ਬੱਚਿਆਂ ਨੂੰ ਅਜਿਹਾ ਕੁਝ ਉਹਨਾਂ ਦੇ ਨਾਲ ਨਾ ਵਾਪਰੇ, ਅਜਿਹੇ ਦੇ ਵਿੱਚ ਤੁਸੀਂ ਸਕੂਲਾਂ 'ਚ ਜਾਂ ਪਬਲਿਕ ਥਾਵਾਂ ਦੇ ਉੱਤੇ ਕੁਛ ਅਜਿਹੇ ਸੈਮੀਨਾਰ

0: ਜਾਂ ਲੈਕਚਰ ਜਾਂ ਅਜਿਹੀਆਂ ਵਰਕਸ਼ਾਪਾਂ ਵੀ ਲਾਉਂਦੇ ਹੋ ਜਿਨ੍ਹਾਂ 'ਚ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਕੀ ਤੁਹਾਡੇ ਨਾਲ ਗੁੱਡ ਟੱਚ ਹੈ ਜਾਂ ਬੈਡ ਟੱਚ ਹੈ, ਕਿਸ ਤਰ੍ਹਾਂ ਕੋਈ ਤੁਹਾਡਾ ਮਾਂ ਬਾਪ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਤੁਹਾਨੂੰ ਛੂਹ ਸਕਦਾ ਹੈ, ਕਿਹੜੇ ਅੰਗਾਂ ਨੂੰ ਉਹ ਨਹੀਂ ਛੂਹ ਸਕਦਾ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ ਹੁਣ ਤੁਸੀਂ ਸਾਨੂੰ ਇਸ ਮੰਚ ਦੇ ਉੱਤੇ ਵੀ ਜਿੰਨਾ ਕੁ ਦੱਸ ਸਕਦੇ ਹੋ ਉਹ ਜ਼ਰੂਰ ਦੱਸੋ, ਕਿਉਂਕਿ ਇਹ ਸਾਡਾ ਬੱਚਿਆਂ ਦਾ ਪ੍ਰੋਗਰਾਮ, ਅਸੀਂ ਸਮਝਦੇ ਹਾਂ ਬੱਚਿਆਂ ਦੇ ਨਾਲ ਨਾਲ ਮਾਂ ਬਾਪ ਅਤੇ ਬਾਕੀ ਸਰੋਤੇ ਵੀ ਸੁਣ ਰਹੇ ਨੇ।
1: ਹਾਂਜੀ, ਇਹਦੇ ਵਿੱਚ ਦੇਖੋ ਅਸੀਂ ਅਵੇਅਰਨੈਸ, ਸਾਡਾ ਇੱਕ ਇੱਕ ਇਹ ਪਾਰਟ ਹੈ ਸਾਡੀ ਵਰਕਿੰਗ ਦਾ, ਸਾਡੀ ਅਵੇਅਰਨੈਸ ਅਸੀਂ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ। ਔਰ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੀ ਐਨੀਮੇਟਡ ਮੂਵੀ ਵੀ ਹੈ, ਸੋ ਅਸੀਂ ਉਸ ਨੂੰ ਵੀ ਦਿਖਾਉਣੇ ਹੈਗੇ ਹਾਂ। ਅਗਰ ਜਿਵੇਂ ਸਰੋਤੇ ਸੁਣ ਰਹੇ ਆ, ਅਗਰ ਤੁਸੀਂ ਵੀ ਯੂਟਿਊਬ 'ਤੇ ਜਾ ਕੇ NCPCR ਦੀ ਵੀਡੀਓ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਵੀਡੀਓ ਮਿਲ ਜਾਏਗੀ, ਕੋਮਲ ਵੀਡੀਓ ਹੈ। ਉਹਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਨਾਲ ਬੱਚਿਆਂ ਦੇ ਲੈਵਲ 'ਤੇ ਜਾ ਕੇ ਦਿਖਾਇਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਐਨੀਮੇਟਡ ਦੇ ਕਿਵੇਂ ਕੀ ਕਿਸ ਨੂੰ ਗੁੱਡ ਟੱਚ ਮੰਨਦੇ ਆ, ਕਿਸ ਨੂੰ ਬੈਡ ਟੱਚ ਮੰਨਦੇ ਆ। ਸੋ ਉਹ ਚੀਜ਼ਾਂ ਅਗਰ ਜਦੋਂ ਅਸੀਂ ਅਵੇਅਰਨੈਸ ਕਰਦੇ ਹਾਂ, ਰੂਟੀਨ 'ਚ ਕਰਦੇ ਹਾਂ, ਤਾਂ ਪ੍ਰਾਇਮਰੀ ਵਿੰਗਸ ਦੇ ਵਿੱਚ ਅਸੀਂ ਉਹੀ ਐਨੀਮੇਟਡ ਮੂਵੀ ਜਿਹੜੇ ਬੱਚਿਆਂ ਨੂੰ ਦਿਖਾਉਣੀ ਹੈ, ਸੋ ਦੈਟ ਕਿ ਉਹਨਾਂ ਨੂੰ ਸਮਝ ਆਵੇ ਕਿ ਕਿਸ ਚੀਜ਼ ਨੂੰ ਗੁੱਡ ਟੱਚ ਬੈਡ ਟੱਚ ਕਹਿੰਦੇ ਆ। ਔਰ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਪੋਕਸੋ ਈ ਬੋਕਸ ਵੀ ਹੈ, ਉਹ ਅਸੀਂ ਜਦੋਂ ਸੀਨੀਅਰ ਸੈਕੈਂਡਰੀ ਸਕੂਲ ਦੇ ਬੱਚਿਆਂ ਨੂੰ ਦੱਸਦੇ ਹਾਂ ਤਾਂ ਉਹਦੇ ਵਿੱਚ ਪੋਕਸੋ ਈ ਬੋਕਸ ਤਾਂ ਵੀ ਦਿਖਾਉਣੇ ਆ ਕਿ ਕਿਸ ਤਰੀਕੇ ਨਾਲ ਇੱਕ ਸਿੰਪਲ ਫੋਰਮ ਦੇ ਨਾਲ ਉਹ ਬੱਚੇ ਅਪਲਾਈ ਕਰ ਸਕਦੇ ਨੇ। ਐਂਡ ਈਵਨ ਇਹ ਅਗਰ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਨਹੀਂ ਆ ਰਿਹਾ ਤਾਂ ਉੱਥੇ ਪਿਕਚਰ ਬਣੀਆਂ ਹੋਈਆਂ, ਤੁਸੀਂ ਉੱਥੇ ਕਲਿੱਕ ਕਰੋਗੇ ਐਂਡ ਉਸ ਦੇ ਨਾਲ ਤੁਹਾਨੂੰ ਤੁਸੀਂ ਆਪਦੀ ਜਿਹੜੀ ਕਾਲ ਜਾਂ ਕੰਪਲੇਂਟ ਹੈ ਜਿਹੜੀ ਰਜਿਸਟਰ ਕਰ ਸਕਦੇ ਹੋ।
0: ਜੀ, ਅਤੇ ਮੈਡਮ, ਕਿਉਂਕਿ ਜੇਕਰ ਕਿਸੇ ਬੱਚੇ ਨਾਲ ਅਜਿਹਾ ਹੁੰਦਾ ਹੈ, ਇਹ ਮੰਦਭਾਗੀ ਘਟਨਾ ਬੱਚੇ ਦੀ ਬਚਪਨ ਦੇ ਕਿਸੇ ਵੀ ਸਾਲ 'ਚ ਹੁੰਦੀ ਹੈ, ਤਾਂ ਉਸਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਅਸਰ ਪੈਂਦਾ ਹੈਗਾ, ਅਤੇ ਉਹਦੇ ਲਈ ਤੁਸੀਂ ਪੇਰੈਂਟਸ ਨੂੰ ਜਾਂ ਸੁਣਨ ਵਾਲਿਆਂ ਨੂੰ ਕੀ ਅਪੀਲ ਕਰੋਗੇ, ਜਿਹੜੇ ਕਿ ਕਈ ਵਾਰ ਡਰ ਜਾਂਦੇ ਹੈ ਜਾਂ ਜਿਹੜਾ ਐਕਸਪਲੋਇਟਰ ਹੈ, ਸ਼ੋਸ਼ਣ ਕਰਨ ਵਾਲਾ ਹੈ, ਉਹ ਰਿਸ਼ਤੇਦਾਰੀ 'ਚੋਂ ਘਰੋਂ ਹੀ ਹੋਣ ਦੇ ਚੱਲਦਿਆਂ ਉਹ ਅੱਗੇ ਨਹੀਂ ਆਉਂਦੇ, ਤਾਂ ਉਹਨਾਂ ਨੂੰ ਕੀ ਕਹੋਗੇ?
1: ਮੈਂ ਹਮੇਸ਼ਾ ਹੀ ਪੇਰੈਂਟਸ ਨੂੰ ਅਪੀਲ ਕਰਦੀ ਹੁੰਦੀ ਹਾਂ ਕਿ ਅਗਰ ਤੁਹਾਡੇ ਬੱਚੇ ਨਾਲ ਇਹੋ ਜਿਹੀ ਮੰਦਭਾਗੀ ਘਟਨਾ ਹੋਈ ਹੈ ਤਾਂ ਉਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ। ਸੋ ਜਿਵੇਂ ਆਪਣੇ ਆਮ ਵਰਗ 'ਚ ਲੋਕ ਕਹਿ ਦਿੰਦੇ ਕਿ ਹੁਣ ਬੱਚੇ ਨੂੰ ਬਾਹਰ ਨਾ ਭੇਜੋ, ਐਵੇਂ ਨਾ ਕਰੋ, ਕੁੜੀ ਨੂੰ ਬਾਹਰ ਨਾ ਭੇਜੋ, ਸੋ ਸਭ ਤੋਂ ਪਹਿਲਾਂ ਉਹਦਾ ਬਚਪਨ ਨਹੀਂ ਖੋਣਾ ਚਾਹੀਦਾ, ਉਹਦੀ ਐਜੂਕੇਸ਼ਨ ਨੂੰ ਕੈਰੀ ਆਊਟ ਕਰਨਾ ਚਾਹੀਦਾ, ਸੋ ਦੈਟ ਕਿ ਬੱਚੇ ਅੱਗੇ ਪੜ੍ਹਨ। ਔਰ ਜਿੰਨਾ ਉਹਨਾਂ ਨੂੰ ਆਪਾਂ ਬਿਜ਼ੀ ਰੱਖਾਂਗੇ ਉਸ ਦੇ ਨਾਲ, ਉਨਾ ਹੀ ਉਹਨਾਂ ਨੂੰ ਇਹ ਘਟਨਾ ਤੋਂ ਉੱਭਰ ਸਕਦੇ ਨੇ। ਔਰ ਦੂਸਰੀ ਗੱਲ ਇਹ ਹੈ, ਮੈਂ ਤੁਹਾਨੂੰ ਦੱਸਾਂ ਕਿ ਜੇ ਆਪਾਂ ਕਹੀਏ ਇਕੱਲੇ ਕੁੜੀਆਂ ਨਾਲ ਐਸੇ ਕੇਸਿਸ ਹੁੰਦੇ, ਨਹੀਂ, ਰੂਟੀਨ 'ਚ ਵੀ ਹੁਣ ਬਹੁਤ ਕਿਆਸੇ ਕੇਸਿਸ ਸਾਡੇ ਕੋਲ ਅਜਿਹੇ ਆਉਂਦੇ ਨੇ ਜਿਸ 'ਚ ਬੋਇਜ਼ ਨਾਲ ਵੀ ਇਹੋ ਜਿਹਾ ਕੁਛ ਮੰਦਭਾਗਾ ਹੋ ਰਿਹਾ। ਸੋ ਇਹਦੇ ਵਿੱਚ ਜੈਂਡਰ ਬਾਈਸਨੈਸ ਬਿਲਕੁਲ ਨਹੀਂ ਹੈਗੀ। ਆਪਦੇ ਬੱਚਿਆਂ ਨੂੰ ਦੱਸਣਾ ਆਪਣਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਸਮਝਾਈਏ ਵੀ ਇਹ ਚੀਜ਼ ਹੈ, ਔਰ ਬੱਚਿਆਂ ਨੂੰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਗਰ ਉਹਨਾਂ ਨੇ ਇਹ ਘਟਨਾ ਹੋਈ ਹੈ ਤਾਂ ਆਪਦੇ ਜਿਹੜੇ ਗਾਰਡੀਅਨ ਨੇ, ਆਪਦੇ ਪੇਰੈਂਟਸ ਨੇ, ਉਹਨਾਂ ਨਾਲ ਸ਼ੇਅਰ ਕਰ। ਕਈ ਵਾਰ ਸਾਡੇ ਕੋਲ ਕੇਸਿਸ ਆਉਂਦੇ ਨੇ ਰੂਟੀਨ 'ਚ, ਬੱਚੀਆਂ ਜਦੋਂ ਦੱਸਦੀਆਂ ਤਾਂ ਉਹ ਦੱਸਦੀਆਂ ਆਪਦੀ ਕਾਉਂਸਲਿੰਗ 'ਚ ਕਿ ਇਹ ਪਿਛਲੇ 2 ਸਾਲਾਂ ਤੋਂ ਮੇਰੇ ਨਾਲ ਹੋ ਰਿਹਾ ਸੀ, ਇਹ 3 ਸਾਲਾਂ ਤੋਂ ਹੋ ਰਿਹਾ ਸੀ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇੰਨਾ ਕੁ ਪੇਰੈਂਟਸ ਨੂੰ ਵੀ ਆਪਦਾ ਗੈਪ ਫਿਲ ਕਰਨਾ ਚਾਹੀਦਾ ਆਪਦੇ ਬੱਚਿਆਂ ਨਾਲ ਕਿ ਇਹੋ ਜਿਹੀ ਚੀਜ਼ ਅਗਰ ਹੁੰਦੀ ਹੈ ਤਾਂ ਉਹ ਬੱਚੇ ਆਪਦੇ ਪੇਰੈਂਟਸ ਨੂੰ ਜ਼ਰੂਰ ਦੱਸਣ।
0: ਜੀ, ਸਰੀਰਕ ਛੇੜਕਾਨੀ ਕਰਨ ਵਾਲਾ ਜੇਕਰ ਮਾਈਨਰ ਹੀ ਹੈ ਅੱਗੇ, ਤਾਂ ਫਿਰ ਅਜਿਹੇ 'ਚ ਫਿਰ ਤੁਸੀਂ ਕੀ ਕਰਦੇ ਹੋ? ਮੰਨ ਲਓ ਉਹ ਵੀ ਕੋਈ ਜਿਹੜਾ ਹੈ ਬੱਚਾ ਹੀ ਹੈ, ਭਾਵੇਂ ਉਹ ਜਿਹੜਾ ਸ਼ਿਕਾਰ ਹੈ ਇਸ ਹਾਦਸੇ ਦਾ, ਅਜਿਹੀਆਂ ਘਟਨਾਵਾਂ ਦਾ, ਭਾਵੇਂ ਉਹਨਾਂ ਤੋਂ ਵੱਡਾ ਹੈ, ਪਰ ਉਹ ਹੈ ਮਾਈਨਰ, 18 ਸਾਲ ਤੋਂ ਛੋਟਾ ਹੈ, ਫਿਰ ਕਿਵੇਂ ਕੀਤਾ ਜਾਂਦਾ ਜੀ?
1: ਸਰ, ਸਾਡੇ ਕੇਸਿਸ 'ਤੇ ਡੀਲ ਕਰਨ ਲਈ 2 ਬੋਰਡ ਬਣੇ ਹੋਏ ਨੇ। ਇੱਕ ਹੈ ਬਾਲ ਭਲਾਈ ਕਮੇਟੀ, ਜਿਹੜੇ ਕਿ ਬੱਚੇ ਨੂੰ, ਜਿਹੜੇ ਕਿ CNCP ਚਾਈਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਵਾਲੇ ਬੱਚਿਆਂ ਨੂੰ ਕੇਸਿਸ ਨੂੰ ਸੁਣਦਾ, ਐਂਡ ਦੂਸਰਾ ਜੁਵਨਲ ਜਸਟਿਸ ਬੋਰਡ ਜਿਹਦੇ ਵਿੱਚ ਜੱਜ ਸਾਹਿਬ ਬੈਠਦੇ ਨੇ। ਔਰ ਅਗਰ ਕੋਈ ਇਹੋ ਜਿਹਾ ਜੁਵੀਨਾਈਲ ਨੇ ਕੋਈ ਕ੍ਰਾਈਮ ਕੀਤਾ ਤਾਂ ਉਸ ਬੋਰਡ ਕੋਲ ਪੇਸ਼ ਹੁੰਦੇ ਨੇ, ਔਰ ਐਸ ਪਰ ਅੱਗੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਤੌਰ 'ਤੇ ਅੱਗੇ ਦੇਖਿਆ ਜਾਂਦਾ ਹੈ। ਜੁਵੀਨਾਈਲ ਬੱਚਿਆਂ ਲਈ ਅਲੱਗ ਤੋਂ ਜਿਹੜੀ ਹੈਗੀ ਹੈ ਕੋਰਟ ਬਣੀ ਹੁੰਦੀ।
0: ਜੀ ਮੈਡਮ, ਕਾਉਂਸਲਰ ਦੀ ਇੱਥੇ ਬੜੀ ਅਹਿਮੀਅਤ ਹੈ ਤੁਹਾਡੇ ਵਿਭਾਗ ਦੇ ਵਿੱਚ, ਤਾਂ ਤੁਹਾਡੇ ਕੋਲ ਕਿੰਨੇ ਕਾਉਂਸਲਰ ਹੈ, ਰੈਗੂਲਰ ਤੌਰ 'ਤੇ ਕਿੰਨੇ ਹੈ, ਵਿਭਾਗ ਦੇ ਵਿੱਚ ਜੋ ਸਟਾਫ ਦੀ ਸਟਰੈਂਥ ਹੈ ਉਹ ਕਿੰਨੀ ਕੁ ਹੈ, ਅਤੇ ਕਿਸ ਤਰ੍ਹਾਂ ਕਾਉਂਸਲਿੰਗ ਦਾ ਪ੍ਰੋਸੈਸ ਨਿਭਾਇਆ ਜਾਂਦਾ ਫਿਰ?
1: ਸਰ, ਰੂਟੀਨ 'ਚ ਅਗਰ ਸਾਡੇ ਕੋਲ ਹੋਮਸ ਦੇ ਵਿੱਚ ਇੱਕ ਇੱਕ ਕਾਉਂਸਲਰ ਹੈ, ਔਰ ਸਾਡੇ ਦਫ਼ਤਰ 'ਚ ਵੀ ਇੱਕ ਕਾਉਂਸਲਰ ਹੈ, ਬਟ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਸਾਡੇ ਡਿਪਾਰਟਮੈਂਟ ਜ਼ਿਆਦਾਤਰ ਸਟਾਫ ਹੈ ਉਹ ਸਾਰਾ ਹੀ ਸਾਈਕੋਲੋਜੀ ਜਾਂ ਸੋਸ਼ਲ ਵਰਕ ਨਾਲ ਬਿਲੋਂਗ ਕਰਦਾ ਹੈ। ਸੋ ਰੂਟੀਨ 'ਚ ਕਾਉਂਸਲਿੰਗ ਸਾਰਾ ਆਲਮੋਸਟ ਸਟਾਫ, ਸਾਡਾ ਅੱਧਾ ਸਟਾਫ ਕਰ ਪਾਉਂਦਾ, ਔਰ ਕਾਉਂਸਲਿੰਗ ਇਸ ਤੋਂ ਇਲਾਵਾ ਅਗਰ ਸਾਨੂੰ ਇਹ ਲੱਗਦਾ ਕਿ ਕਿਸੇ ਨੂੰ ਇਸ ਤੋਂ ਵੀ ਪ੍ਰੋਫੈਸ਼ਨਲ ਕਾਉਂਸਲਿੰਗ ਵੀ ਪ੍ਰੋਵਾਈਡ ਕਰਨੀ ਹੈ ਤਾਂ ਉਸ ਦੇ ਲਈ ਸਾਡੇ ਕੋਲ

0: ਵਿਜ਼ਨ ਹੁੰਦੀ ਆ, ਅਸੀਂ ਹੈਲਪ ਲੈ ਲੈਂਦੇ ਹਾਂ ਬਾਹਰੋਂ
1: ਜੀ। ਜਦੋਂ ਤੁਸੀਂ ਬੱਚਿਆਂ ਦੀ ਕਾਉਂਸਲਿੰਗ ਕਰਦੇ ਹੋ ਤਾਂ ਤੁਹਾਨੂੰ ਮੈਡਮ ਕਿਸ ਤਰ੍ਹਾਂ ਦੇ ਲੱਛਣ ਜਿਹੜੇ ਹੈ ਉਹਨਾਂ ਬੱਚਿਆਂ 'ਚ ਲੱਗਦੇ ਹੈ, ਜਾਂ ਕਿਸ ਤਰ੍ਹਾਂ ਦੇ ਲੱਛਣਾਂ ਦੇ ਨਾਲ ਪੇਰੈਂਟਸ ਤੁਹਾਡੇ ਕੋਲ ਆਉਂਦੇ ਹੈ ਅਤੇ ਤੁਹਾਨੂੰ ਪਤਾ ਲੱਗਦਾ ਵੀ ਇਸ ਦੇ ਨਾਲ ਕੋਈ ਅਜਿਹੀ ਘਟਨਾ ਜਾਂ ਅਜਿਹਾ ਕੋਈ ਦੁਰਵਿਵਹਾਰ ਇਹਨਾਂ ਦੇ ਨਾਲ ਹੋਇਆ ਹੋਇਆ, ਬੱਚੇ ਕਿਸ ਤਰ੍ਹਾਂ ਦਾ ਰਵੱਈਆ ਹੁੰਦਾ ਉਸ ਵੇਲੇ ਬੱਚੇ ਦਾ?
0: ਵੈਸੇ ਤਾਂ ਸਰ ਬੱਚੇ ਦੀ ਪਰਸਨੈਲਿਟੀ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਨਾਲ ਹਰ ਕੇਸ ਮਤਲਬ ਉਸ ਸਿਚੁਏਸ਼ਨ ਨੂੰ ਲੈਂਦਾ, ਪਰ ਰੂਟੀਨ 'ਚ ਅਗਰ ਆਪਾਂ ਗੱਲ ਕਰੀਏ ਪੋਕਸੋ ਕੇਸਿਸ ਨੂੰ ਫੋਰ ਐਗਜ਼ਾਮਪਲ ਲਈਏ, ਤਾਂ ਜ਼ਿਆਦਾਤਰ ਬੱਚੇ ਡਰੇ ਵੀ ਹੁੰਦੇ ਨੇ, ਔਰ ਅਗਰ ਕਈ ਵਾਰ ਮਿਸਿੰਗ ਬੱਚਿਆਂ ਨੂੰ ਵੀ ਲਈਏ ਜ਼ਿਆਦਾ ਘਬਰਾਉਂਦੇ ਵੀ ਹੈ ਬੱਚੇ। ਪਰ ਇੱਕ ਚੀਜ਼ ਹੋਰ ਹੈ ਜਿਹੜੀ, ਜਿਵੇਂ ਮੈਂ ਕਹਿ ਰਹੀ ਸੀ ਕਿ ਅਗਰ ਬੱਚਿਆਂ ਨੂੰ 2-2 ਸਾਲ ਹੋ ਜਾਂਦੇ ਹੈ ਕੋਈ ਇਹੋ ਜਿਹਾ ਕੇਸ ਆਉਂਦਾ, ਉੱਥੇ ਬੱਚੇ ਕਈ ਵਾਰ ਰਿਲੀਫ ਵੀ ਫੀਲ ਕਰਦੇ ਦੱਸ ਕੇ, ਕਿਉਂਕਿ ਉਹ ਚੀਜ਼ ਜਿਹੜੀ ਉਹਨਾਂ ਦੀ ਖਤਮ ਹੋ ਜਾਂਦੀ, ਜਿਹੜਾ ਉਹਨਾਂ ਦੇ ਅੰਦਰ ਡਰ ਹੁੰਦਾ, ਕਿਉਂਕਿ ਜ਼ਿਆਦਾਤਰ ਜਦੋਂ ਇਹ ਜੇ ਬੱਚਿਆਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਹੀ ਕਿਹਾ ਜਾਂਦਾ ਕਿ ਉਹ ਜਿਹੜਾ ਵੀ ਕਲਪਰੀ ਹੁੰਦਾ ਕਿ ਤੇਰੇ ਬ੍ਰਦਰ ਨੂੰ ਮੈਂ ਕੁਛ ਕਰ ਦੂੰ, ਤੇਰੀ ਮਦਰ ਨੂੰ ਮਾਰ ਦੂੰ। ਸੋ ਇਹੋ ਜਿਹੀ ਗੱਲ 'ਚ ਬੱਚੇ ਉਹ ਇੰਨੇ ਦਬਾਅ ਦੇ ਵਿੱਚ 2-2 ਸਾਲਾਂ ਤੋਂ ਰਹੇ ਹੁੰਦੇ ਨੇ। ਸੋ ਬੱਚਿਆਂ ਦੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਨਾਲ ਲੈਂਦੇ ਆ ਕੇਸ ਨੂੰ ਜਾਂ ਕਿਸ ਸਿਚੁਏਸ਼ਨ ਨੂੰ
1: ਜੀ। ਅਜਿਹੇ 'ਚ ਤੁਸੀਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਨੇ ਕੀ ਕਰਨਾ ਹੈ, ਬੱਚਿਆਂ ਦਾ ਖਿਆਲ ਕਿਵੇਂ ਰੱਖਣਾ ਹੈ? ਜਿਵੇਂ ਤੁਸੀਂ ਕਿਹਾ ਵੀ ਖਿਆਲ ਵਧੀਆ ਤਰੀਕੇ ਨਾਲ ਰੱਖਿਆ ਜਾਵੇ, ਉਹਨਾਂ ਦਾ ਬਚਪਨ ਵੀ ਨਾ ਮਾਰਿਆ ਜਾਵੇ, ਇੰਨਾ ਵੀ ਨਾ ਅਸੀਂ ਡਰ ਜਾਈਏ ਕਿ ਬੱਚਿਆਂ ਨੂੰ ਕਮਰੇ 'ਚ ਨੂੜ ਕੇ ਛੱਡ ਦਈਏ।
0: ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਆਪਾਂ ਉਹਨਾਂ ਗੈਪ ਨਹੀਂ ਰੱਖਣਾ
1: ਜੀ,
0: ਬੱਚਿਆਂ ਨਾਲ ਆਪਾਂ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ, ਬੱਚਿਆਂ ਦਾ ਜੋ ਉਹਨਾਂ ਦਾ ਫਰੈਂਡ ਸਰਕਲ ਹੈ ਆਪਾਂ ਨੂੰ ਉਹ ਵੀ ਪਤਾ ਹੋਣਾ ਚਾਹੀਦਾ ਹੈ, ਬੱਚਿਆਂ ਦਾ ਆਪਦੀ ਉਮਰ ਦੇ ਏਜ ਦੇ ਅਕੋਰਡਿੰਗ ਹੀ ਫਰੈਂਡ ਸਰਕਲ ਹੋਵੇ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬੱਚੇ ਅਗਰ ਆਪਾਂ ਨੂੰ ਨਹੀਂ ਧਿਆਨ ਦਿੰਦੇ, ਬੱਚੇ ਆਪਦੀ ਤੋਂ ਵੱਡੀ ਏਜ ਦੇ ਬੱਚਿਆਂ ਨਾਲ ਹੈ, ਸਮਟਾਈਮਸ ਉਹ ਵੀ ਬੱਚਿਆਂ ਨੂੰ ਮਿਸਗਾਈਡ ਕਰਦੇ ਆ, ਕਿਉਂਕਿ ਅਸੀਂ ਜਿਹੜੇ ਜੁਵੇਨਾਈਲ ਕੇਸਿਸ ਵੀ ਦੇਖਦੇ ਹਾਂ ਤਾਂ ਜ਼ਿਆਦਾਤਰ ਬੱਚੇ ਜਦੋਂ ਕ੍ਰਾਈਮ ਕਰਦੇ ਨੇ ਉਹ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਹੀ ਕਰਦੇ ਨੇ। ਇਹ ਮੇਨ ਤੁਸੀਂ ਕਹਿ ਲਓ ਵੀ 90% ਜਦੋਂ ਵੀ ਬੱਚਾ ਕੋਈ ਜੁਵੇਨਾਈਲ ਕੇਸ 'ਚ ਇਨਵੋਲਵ ਹੁੰਦਾ ਤਾਂ ਪ੍ਰੀਅਰ ਪ੍ਰੈਸ਼ਰ ਜਾਂ ਬੈਡ ਕੰਪਨੀ ਕਰਕੇ ਹੁੰਦਾ। ਸੋ ਬੱਚਿਆਂ ਦੀ ਕੰਪਨੀ ਨੂੰ ਬਹੁਤ ਜ਼ਰੂਰੀ ਆਪਾਂ ਦੇਖਣਾ ਕਿ ਉਹ ਬੱਚਾ ਕਿਹੋ ਜਿਹੀ ਇਨਵੋਲਵਮੈਂਟ 'ਚ ਹੈ, ਬੱਚਾ ਐਕਸਟਰਾ ਫ੍ਰੀ ਵੀ ਨਾ ਰਹੇ। ਸੋ ਪੇਰੈਂਟਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿਸ ਟਾਈਪ ਦਾ ਅੱਜ ਕੱਲ੍ਹ ਟਾਈਮ ਚੱਲ ਰਿਹਾ
1: ਜੀ। ਤੁਹਾਡੇ ਵਿਭਾਗ ਨੂੰ ਕੰਮ ਕਰਦਿਆਂ ਮੈਡਮ ਕਿਸ ਤਰ੍ਹਾਂ ਦੀਆਂ ਦਿੱਕਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਛੋਟੇ ਬੱਚਿਆਂ ਦੇ ਨਾਲ ਡੀਲ ਕਰਨਾ ਹੈ ਅਤੇ ਫਿਰ ਉਹ ਵੀ ਇੰਨਾ ਸੈਂਸਿਟਿਵ ਕਈ ਵਾਰ ਮਸਲੇ ਹੁੰਦੇ ਹੈ, ਤਾਂ ਤੁਹਾਡਾ ਵਿਭਾਗ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੋਂ ਲੰਘਦਾ ਹੈ ਅਤੇ ਫਿਰ ਤੁਸੀਂ ਕਿਵੇਂ ਨਜਿੱਠਦੇ ਹੋ ਉਹ ਸਾਰੇ ਕਾਸੇ ਨਾਲ, ਦੱਸੋ ਸਾਨੂੰ, ਤਾਂ ਕਿ ਅਸੀਂ ਵੀ ਬਤੌਰ ਮਾਂ ਬਾਪ ਜਾਂ ਬਤੌਰ ਆਮ ਨਾਗਰਿਕ ਤੁਹਾਡੀ ਤੁਹਾਡੇ ਵਿਭਾਗ ਦੀ ਮਦਦ ਕਰ ਸਕੀਏ।
0: ਜੇ ਆਪਾਂ ਗੱਲ ਕਰੀਏ ਕੇਸਿਸ ਦੀ ਜਾਂ ਜਿਹੜੇ ਵੀ ਮਤਲਬ ਰੂਟੀਨ 'ਚ ਜਿਹੜੇ ਵੀ ਮਸਲੇ ਆਉਂਦੇ ਨੇ, ਸੋ ਸਾਰੇ ਕੇਸਿਸ ਬਹੁਤ ਸੈਂਸਿਟਿਵ ਹੁੰਦੇ ਨੇ। ਸੋ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਹਰ ਬੱਚੇ ਦੀ ਹੈਲਪ ਹੋ ਸਕੇ, ਹਰ ਫੈਮਿਲੀ ਦੀ ਹੈਲਪ ਹੋ ਸਕੇ। ਸੋ ਕਈ ਵਾਰ ਫੈਮਿਲੀਸ ਹੈ ਮਿਸਗਾਈਡ ਵੀ ਕਰਦੇ ਆ, ਫੋਰ ਐਗਜ਼ਾਮਪਲ ਸਾਡੇ ਕੋਲ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਹੀ ਹੈ
1: ਜੀ।
0: ਸੋ ਉਹਦੇ ਵਿੱਚ ਕੁਛ ਟਾਈਮ ਪਹਿਲਾਂ ਵੀ ਇੰਨਾ ਉਹ ਵਾਇਰਲ ਹੋਈ ਸਕੀਮ, ਐਂਡ ਉਹਦੇ ਵਿੱਚ ਲੋਕਾਂ ਨੇ ਫੋਰਮ ਨੂੰ ਕਰਨ ਲੱਗ ਗਏ ਕਿ ਕੋਈ ਪੈਸੇ ਲੈ ਕੇ ਫੋਰਮ ਫਿਲ ਕਰ ਰਿਹਾ ਸੀ, ਲੋਕਾਂ ਨੂੰ ਮਿਸਗਾਈਡ ਕਰਨ ਲੱਗ ਗਏ, ਐਂਡ ਉਹ ਰਿਪੋਰਟਿੰਗ ਸਾਡੇ ਕੋਲ ਆਈ। ਸੋ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਅਗਰ ਇਸ ਤਰੀਕੇ ਦੇ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਜਿਹ 'ਚ ਅਸੀਂ 4,000 ਰੁਪਇਆ ਪ੍ਰਤੀ ਮਹੀਨਾ ਬੱਚਿਆਂ ਨੂੰ ਹੈਲਪ ਕਰਦੇ ਹਾਂ, ਅਗਰ ਤੁਹਾਨੂੰ ਇਹੋ ਜਿਹਾ ਕੁਛ ਪਤਾ ਲੱਗਦਾ ਹੈ ਤਾਂ ਤੁਸੀਂ ਜਿਹੜਾ ਫੋਰਮ ਸਾਡੇ ਦਫ਼ਤਰ 'ਚ ਹੀ ਫਿਲ ਕਰਨਾ, ਉਸਦੀ ਕੋਈ ਫੀਸ ਨਹੀਂ ਹੈ, ਫੋਰਮ ਵੀ ਤੁਹਾਨੂੰ ਦਫ਼ਤਰ 'ਚੋਂ ਹੀ ਪ੍ਰਾਪਤ ਹੋਏਗਾ। ਸੋ ਅਗਰ ਤੁਹਾਨੂੰ ਵਿੱਚ ਕੋਈ ਵਿਚੋਲਾ ਪੈ ਕੇ ਕੋਈ ਤੁਹਾਨੂੰ ਕੋਈ ਮਿਸਗਾਈਡ ਕਰ ਰਿਹਾ, ਸੋ ਇਸ ਤਰੀਕੇ 'ਚ ਨਾ ਪਾਓ, ਅਗਰ ਤੁਹਾਡਾ ਕੇਸ ਐਲੀਜੀਬਲ ਹੈ ਤਾਂ ਉਹ ਜ਼ਰੂਰ ਕਲੀਅਰ ਹੋਏਗਾ ਐਂਡ ਤੁਹਾਨੂੰ ਬੈਨੀਫਿਟ ਮਿਲੇਗਾ
1: ਜੀ। ਯਾਨੀ ਕਿ ਲੋੜਵੰਦ ਬੱਚਾ ਹੈ ਜਿਹੜਾ, ਉਸ ਨੂੰ ਤੁਸੀਂ 4,000 ਰੁਪਏ ਪਰ ਬੱਚਾ ਮਦਦ ਵੀ ਉਸਦੀ ਕਰਦੇ ਹੋ, ਉਹ ਆਪਣਾ ਗੁਜ਼ਾਰਾ ਕਰ ਸਕੇ ਅਤੇ ਆਪਣੀ ਪੜ੍ਹਾਈ ਕਰ ਸਕੇ। ਸੋ ਅਜਿਹੇ 'ਚ ਤੁਸੀਂ ਡਿਪਾਰਟਮੈਂਟ ਨੂੰ ਮਿਲ ਕੇ ਜਾਂ ਜੋ ਕਮਰਾ ਨੰਬਰ ਦੱਸਿਆ ਗਿਆ ਹੈ ਇਹਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਮਿੰਨੀ ਸਕੱਟਰੇਟ ਦੇ ਵਿੱਚ 313 M ਦੂਜੀ ਮੰਜ਼ਿਲ 'ਤੇ ਸਥਿਤ ਹੈ, ਇਸ ਕਮਰੇ ਦੇ ਵਿੱਚ ਤੁਸੀਂ ਮੈਡਮ ਰਵਨੀਤ ਹੋਰਾਂ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ, ਉੱਥੇ ਹੀ ਫਾਰਮ ਭਰ ਸਕਦੇ ਹੋ। 1098 ਇੱਕ ਸੰਪਰਕ ਨੰਬਰ ਹੈ ਜੋ ਕਿ ਇਹ ਨੈਸ਼ਨਲ ਨੰਬਰ ਹੈ, ਇਸ ਦੇ ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੈਡਮ, ਇਸ ਸਕੀਮ ਦੇ ਲਈ ਉਹ ਤੁਹਾਡੇ ਕੋਲ ਜੇ ਪਹੁੰਚਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਦੱਸੋ ਵੀ ਕਿਹੜੇ ਜਿਹੜੇ ਹੈ ਉਹ ਐਲੀਜੀਬਲ ਹੋਣਗੇ ਫਾਰਮ ਭਰਨ ਦੇ, ਕਿਹੜਾ ਬੱਚਾ ਇਹ 4,000 ਰੁਪਇਆ ਇਸ ਸਕੀਮ ਦੇ ਅੰਡਰ ਤੁਹਾਡੇ ਤੋਂ ਲੈਣ ਦੇ ਲਾਇਕ ਹੋਏਗਾ, ਐਲੀਜੀਬਲ ਹੋਏਗਾ?
0: ਜਿਹੜਾ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਹੈ ਜੀ, ਇਹਦੇ ਵਿੱਚ ਕ੍ਰਾਈਟੀਰੀਆ ਹੈ ਕਿ ਅਗਰ ਬੱਚਾ ਔਰਫਨ ਹੈ ਜਾਂ ਬੱਚਾ ਵਿਡੋ ਮਦਰ ਹੈ ਜਾਂ ਮਦਰ ਸੈਪਰੇਟ ਹੈ ਆਪਦੀ ਫੈਮਿਲੀ ਤੋਂ, ਅਗਰ ਬੱਚੇ ਦੇ ਪੇਰੈਂਟਸ ਜਾਂ ਜਿਹੜਾ ਬ੍ਰੈਡ ਵਿਨਰ ਹੈ ਉਹ ਜੇਲ੍ਹ 'ਚ ਹੈ, ਔਰ ਅਗਰ ਬੱਚਾ ਕੋਈ ਵੀ ਪੋਕਸੋ ਜਾਂ

0: ਕਿਸੇ ਵੀ ਤਰ੍ਹਾਂ ਦਾ ਕਿਸੇ ਇਹੋ ਜਿਹੀ ਵਿਕਟਿਮ ਹੈ ਕਿਸੇ ਵੀ ਕੇਸ 'ਚ, ਔਰ ਇਸ ਤੋਂ ਇਲਾਵਾ ਅਗਰ ਬੱਚਾ ਹੈਂਡੀਕੈਪ ਹੈ ਜਾਂ ਪੇਰੈਂਟਸ ਹੈਂਡੀਕੈਪ ਨੇ ਔਰ ਕੋਈ ਲੋੜਵੰਦ ਪਰਿਵਾਰ ਹੈ, ਬੱਚੇ ਨੂੰ ਕੋਈ ਡਿਜ਼ੀਜ਼ ਹੈ, ਇਸ ਤਰੀਕੇ ਦੇ ਕੋਈ ਵੀ ਕੈਟੇਗਰੀ ਹੋਵੇ ਜਿਹਦੇ ਵਿੱਚ ਬੱਚਾ ਲੋੜਵੰਦ ਹੈ, ਔਰ ਉਹਨਾਂ ਦੇ ਜਿਹੜੀ ਇਕਨੋਮਿਕ ਕ੍ਰਾਈਟੀਰੀਆ ਪੇਂਡੂ ਖੇਤਰ ਦਾ 72,000 ਔਰ ਸ਼ਹਿਰੀ ਖੇਤਰ ਦਾ 96,000 ਪਰ ਐਨਮ ਹੈ, ਤਾਂ ਇਹੋ ਜਿਹੀ ਫੈਮਿਲੀਜ਼ ਹੈ ਜਿਹੜੀਆਂ ਉਹ ਤੁਸੀਂ ਅਪਲਾਈ ਜਾਂ ਤਾਂ ਆਂਗਣਵਾੜੀ ਵਰਕਰ ਕੋਲ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਸਿੱਧੇ ਤੌਰ 'ਤੇ ਸਾਡੇ ਦਫ਼ਤਰ 'ਚ ਆ ਕੇ ਇੱਥੇ ਜਿਹੜਾ ਫੋਰਮ ਫਿਲ ਕਰਕੇ ਤੁਸੀਂ ਆਪਦਾ ਬੈਨੀਫਿਟ ਲੈ ਸਕਦੇ
1: ਹੋ। ਮੈਡਮ, ਜਿਹੜੇ ਬੱਚੇ ਭੀਖ ਮੰਗਦੇ ਨੇ ਉਹਨਾਂ ਬਾਰੇ ਅਸੀਂ ਇੱਕ ਵਾਰ ਫਿਰ ਪ੍ਰੋਗਰਾਮ ਦੇ ਅਖੀਰ 'ਚ ਗੱਲ ਕਰਨਾ ਚਾਹਵਾਂਗੇ ਕਿ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਜਾਵੇ ਵਿਭਾਗ ਵੱਲੋਂ ਅਤੇ ਵਿਭਾਗ ਦੇ ਨਾਲ ਮਿਲ ਕੇ ਆਮ ਜਨਤਾ ਵੱਲੋਂ ਜਿਹੜੇ ਬੱਚਿਆਂ ਨੂੰ ਭੀਖ ਦੇ ਛੱਡਦੇ ਹੈ, ਖਾਣਾ ਖਵਾ ਛੱਡਦੇ ਹੈ, ਉਹਨਾਂ ਨੂੰ ਵੀ ਤੁਸੀਂ ਕੀ ਗੁਜ਼ਾਰਿਸ਼ ਕਰੋਗੇ, ਕੀ ਅਪੀਲ ਕਰੋਗੇ ਸਾਡੀ ਗੱਲਬਾਤ ਦੇ ਅਖੀਰ 'ਚ?
0: ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਸਰੋਤਿਆਂ ਨੂੰ ਦੱਸਿਆ ਹੈ ਕਿ ਸਾਡੇ ਕੋਲ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਹੈ ਜੋ ਅਸੀਂ ਇਹ ਬੱਚਿਆਂ ਨੂੰ ਦਿੰਦੇ ਹਾਂ ਅਗਰ ਬੱਚੇ ਸਕੂਲ 'ਚ ਪੜ੍ਹਦੇ ਹੈ। ਸੋ ਜੇ ਆਪਾਂ ਤਰਸ ਦੇ ਆਧਾਰ 'ਤੇ ਉਹਨਾਂ ਨੂੰ ਬੈਨੀਫਿਟ ਦੇਣੇ ਹੈ, ਮੈਂ ਰਿਕੁਐਸਟ ਕਰੂੰਗੀ ਕਾਈਂਡਲੀ ਨਾ ਦਿੱਤਾ ਜਾਵੇ, ਕਿਉਂਕਿ ਜਦੋਂ ਅਸੀਂ ਇਹਨਾਂ ਫੈਮਿਲੀਜ਼ ਨਾਲ ਕਾਉਂਸਲਿੰਗ ਵੀ ਕਰਦੇ ਹਾਂ ਤਾਂ ਉਹ ਸਾਨੂੰ ਕਈ ਵਾਰ ਇਹ ਰਿਪਲਾਈ ਕਰਦੇ ਨੇ ਕਿ ਇਸ ਤੋਂ ਵੱਧ ਇਨਕਮ ਤਾਂ ਸਾਨੂੰ ਜਿਹੜਾ ਹੈਗਾ ਬੈਗਰੀ ਚੋਂ ਹੋ ਜਾਂਦੀ ਹੈ। ਸੋ ਮੈਂ ਰਿਕੁਐਸਟ ਕਰੂੰਗੀ ਕਿ ਅਗਰ ਕਿਸੇ ਨੇ ਤਰਸ ਦੇ ਆਧਾਰ 'ਤੇ ਜਾਂ ਉਹਨਾਂ ਬੱਚਿਆਂ ਲਈ ਤੁਸੀਂ ਚੰਗਾ ਕੁਛ ਕਰਨਾ ਚਾਹੁੰਦੇ ਹੋ ਤਾਂ ਕਾਈਂਡਲੀ ਉਹਨਾਂ ਨੂੰ ਭੀਖ ਨਾ ਦਿਓ। ਇਸ ਤੋਂ ਚੰਗਾ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਸਕੂਲ 'ਚ ਐਨਰੋਲ ਕਰਕੇ ਉਹਨਾਂ ਨੂੰ ਅਸੀਂ ਇੱਕ ਡਿਪਾਰਟਮੈਂਟ ਦੀ ਸਕੀਮ ਨਾਲ ਜੋੜੀਏ ਐਂਡ ਬੱਚੇ ਰੈਗੂਲਰ ਸਕੂਲ ਜਾਣ। ਸੋ ਉਹਨਾਂ ਨੂੰ ਕਾਈਂਡਲੀ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਭੀਖ ਦੇਣੀ ਬੰਦ ਕਰੋ, ਇਸੇ ਨਾਲ ਹੀ ਬੱਚਿਆਂ ਦਾ ਅੱਗੇ ਫਿਊਚਰ ਸਿਕਿਓਰ ਹੈ।
1: ਜੀ, ਅਤੇ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਸਾਡੇ ਸੂਬਿਆਂ ਦੇ ਵਿੱਚ ਸਿਗਨਲਾਂ ਦੇ ਉੱਤੇ ਬੱਚੇ ਮੰਗਦੇ ਆ, ਉਦਾਹਰਣ ਦੇ ਤੌਰ 'ਤੇ ਜਿਹੜੀ ਸੜਕਾਂ ਦਾ ਕੰਮ ਕਰਨ ਵਾਲੀ ਲੇਬਰ ਹੁੰਦੀ ਹੈ, ਬੜੀ ਵਾਰੀ ਉਹਨਾਂ ਦੇ ਬੱਚੇ ਹੁੰਦੇ ਆ, ਅਜਿਹੇ ਬੱਚਿਆਂ ਨੂੰ ਫਿਰ ਕਿੱਥੇ ਐਨਰੋਲ ਕਰਵਾਇਆ ਜਾਵੇ ਜਾਂ ਉਹਨਾਂ ਨੂੰ ਉਹਨਾਂ ਦੇ ਲਈ ਕੀ ਕੀਤਾ ਜਾਵੇ?
0: ਸੋ ਬਹੁਤ ਸਾਰੇ ਅਗਰ ਜਿਵੇਂ ਬ੍ਰਿਜ ਕੋਰਸਿਸ ਐਨ ਜੀ ਓਜ਼, ਬਹੁਤ ਸਾਰੇ ਸਕੂਲਸ ਇਹੋ ਜਿਹੇ ਨੇ ਜਿਹੜੇ ਬ੍ਰਿਜ ਕੋਰਸਿਸ ਕਰਵਾਉਂਦੇ ਨੇ, ਸੋ ਉਹ ਵਾਲੇ ਇਹ ਫੈਮਿਲੀਜ਼ ਨੂੰ ਜ਼ਿਆਦਾਤਰ ਸਭ ਪਤਾ ਹੁੰਦਾ, ਬਟ ਬਿਕੋਜ਼ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਆਮ ਜਨਤਾ ਹੈ ਉਹ ਸਾਨੂੰ ਤਰਸ ਦੇ ਆਧਾਰ 'ਤੇ ਸਾਨੂੰ ਜਿਹੜਾ ਇੱਕ ਬੈਨੀਫਿਟ ਦੇ ਦਿੰਦੀਆਂ ਤਾਂ ਸਾਨੂੰ ਇੱਕ ਥਾਂ 'ਤੇ ਐਨਰੋਲ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਸਾਰੀ ਫੈਸਿਲਿਟੀਜ਼ ਹੈ, ਬਹੁਤ ਸਾਰੀਆਂ ਐਨ ਜੀ ਓਜ਼ ਅੱਛਾ ਬਹੁਤ ਕੰਮ ਕਰ ਰਹੀਆਂ, ਉਹ ਬੱਚਿਆਂ ਨੂੰ ਟੈਂਪਰੇਰੀ ਐਜੂਕੇਸ਼ਨ ਵੀ ਦਿੰਦੀਆਂ, ਪਰਮਾਨੈਂਟ ਵੀ ਦਿੰਦੀਆਂ। ਸੋ ਇਹਨਾਂ ਨੂੰ ਉੱਥੇ ਆਪਾਂ ਐਨਰੋਲ ਕਰਵਾ ਸਕਦੇ ਹਾਂ, ਜਦਕਿ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਜੇ ਬੈਨੀਫਿਟ ਆਪਾਂ ਦੇਵਾਂਗੇ ਤਾਂ ਉਹਨਾਂ ਨੂੰ ਪਤਾ ਹੈ ਵੀ ਇਸ ਟਾਈਮ ਲਾਈਨ 'ਚ ਸਾਨੂੰ ਇੱਥੇ ਲੋਕ ਆਉਣਗੇ ਜਾਂ ਸਾਨੂੰ ਬੈਨੀਫਿਟ ਦੇਣਗੇ ਜਾਂ ਸਾਨੂੰ ਕੁਛ ਨਾ ਕੁਛ। ਔਰ ਬਹੁਤ ਸਾਰੇ ਕੇਸਿਸ 'ਚ ਤਾਂ ਸਾਨੂੰ ਜਦੋਂ ਅਸੀਂ ਰੇਟਸ ਕਰਦੇ ਹਾਂ ਤਾਂ ਉਹ ਸਾਨੂੰ ਦੁਕਾਨਦਾਰ ਵੀ ਦੱਸਦੇ ਆ ਕਿ ਉਹ ਸਾਨੂੰ ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਪੈਸੇ ਨਹੀਂ ਦੇਣੇ, ਅਸੀਂ ਇਹਨਾਂ ਨੂੰ ਦੁੱਧ ਦਾ ਪੈਕਟ ਦੇ ਦਿੰਦੇ ਹਾਂ, ਅਸੀਂ ਇਹਨਾਂ ਨੂੰ ਬ੍ਰੈਡ ਦੇ ਦਿੰਦੇ ਹਾਂ, ਅਸੀਂ ਇਹਨਾਂ ਨੂੰ ਕੇਲੇ ਦਵਾ ਦਿੰਦੇ ਹਾਂ, ਬਟ ਉਹਨਾਂ ਦਾ ਉਸੇ ਦੁਕਾਨਦਾਰਾਂ ਨਾਲ ਟਾਈ ਅਪ ਹੁੰਦਾ, ਉਹ 40 ਰੁਪਏ 'ਚ ਉਹ ਕੋਈ ਚੀਜ਼ ਖਰੀਦਦੇ ਨੇ ਕੋਈ ਫੋਰ ਐਗਜ਼ਾਮਪਲ, ਅਤੇ ਉਹ ਉਹਨਾਂ ਨੂੰ 30 ਰੁਪਏ 'ਚ ਵਾਪਸ ਕਰ ਦਿੰਦੇ ਨੇ। ਸੋ ਜਿਹੜਾ ਆਪਾਂ ਇਹ ਸੋਚਦੇ ਹਾਂ ਵੀ ਅਸੀਂ ਪੈਸਾ ਨਹੀਂ ਦੇ ਰਹੇ, ਅਸੀਂ ਇਹਨਾਂ ਨੂੰ ਕੋਈ ਚੀਜ਼ ਦੇਵਾਂਗੇ, ਸੋ ਉਹ ਵੀ ਮੈਂ ਰਿਕੁਐਸਟ ਕਰੂੰਗੀ ਵੀ ਨਾ ਕੀਤਾ ਜਾਵੇ, ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਐਜੂਕੇਸ਼ਨ ਵੱਲ ਮੋੜਿਆ ਜਾਵੇ।
1: ਜੀ ਬਿਲਕੁਲ, ਕਿਉਂਕਿ ਮਦਦ ਕਰਨ ਦਾ ਸੋਚ ਕੇ ਤੁਸੀਂ ਇੱਕ ਕਿਸਮ ਨਾਲ ਉਹਨਾਂ ਦਾ ਬਚਪਨ ਮਾਰ ਰਹੇ ਹੋ, ਤੁਸੀਂ ਉਹਨਾਂ ਦੇ ਮਾਂ ਬਾਪ ਦਾ ਲਾਲਚ ਵਧਾ ਰਹੇ ਹੋ, ਅਤੇ ਕਿਸੇ ਕਿਸਮ ਦੀ ਭੀਖ ਜਿਹੜੀ ਹੈ ਬੱਚਿਆਂ ਨੂੰ ਨਾ ਦਿੱਤੀ ਜਾਵੇ। ਅਤੇ ਜੇਕਰ ਕੋਈ ਵਾਕਈ ਲੋੜਵੰਦ ਤੁਹਾਡੇ ਆਲੇ ਦੁਆਲੇ ਅਜਿਹਾ ਬੱਚਾ ਹੈ ਤਾਂ ਉਸ ਨੂੰ 1098 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਿਭਾਗ ਨੂੰ ਮਿਲ ਸਕਦੇ ਹੋ। ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ ਜਿਹੜਾ ਪੰਜਾਬ ਦਾ ਹੈ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਜਾਣਕਾਰੀ ਦੇ ਰਹੇ ਸੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਧਾਲੀਵਾਲ ਹੋਰੀ। ਮੈਡਮ, ਸੋਸ਼ਲ ਮੀਡੀਆ ਦਾ ਬੱਚਿਆਂ ਦੇ ਦਿਮਾਗੀ ਸਿਹਤ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ, ਅਜਿਹੇ 'ਚ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸ ਆਉਂਦੇ ਹੈ ਅਤੇ ਸੋਸ਼ਲ ਮੀਡੀਆ ਨੂੰ ਲੈ ਕੇ ਤੁਸੀਂ ਪੇਰੈਂਟਸ ਨੂੰ ਜਾਂ ਸੁਣਨ ਵਾਲਿਆਂ ਨੂੰ ਕੀ ਖਾਸ ਹਦਾਇਤਾਂ ਦੇਣਾ ਚਾਹੋਗੇ?
0: ਹਾਂਜੀ, ਸਾਡੇ ਕੋਲ ਰੀਸੈਂਟਲੀ ਬਹੁਤ ਜ਼ਿਆਦਾ ਕੇਸਿਸ, ਇਹਨਾਂ ਕੇਸਿਸ 'ਚ ਬਹੁਤ ਵਾਧਾ ਹੋ ਰਿਹਾ ਕਿ ਬੱਚੇ ਜਿਹੜਾ ਹੈਗਾ ਅਗਰੈਸ਼ਨ 'ਚ ਬਹੁਤ ਨੇ, ਔਰ ਬੱਚੇ ਸੋਸ਼ਲ ਮੀਡੀਆ ਨਾਲ ਦੇਖਣ ਦੇ ਕਰਕੇ ਉਹ ਉਹਨਾਂ ਦੀ ਜਿਹੜੀ ਮੈਚੋਰਿਟੀ ਲੈਵਲ ਹੈ ਜਾਂ ਉਹਨਾਂ ਦੀ ਅਡੋਲਸੈਂਟ ਏਜ ਹੈ, ਬਹੁਤ ਜਲਦੀ ਉਹ ਉਸ 'ਚ ਵਾਧਾ ਹੋ ਰਿਹਾ, ਮਚੋਰ ਹੋ ਰਹੇ ਨੇ, ਔਰ ਬਹੁਤ ਸਾਰੇ ਬੱਚੇ ਥਰੂ ਮੀਡੀਆ ਸੋਸ਼ਲ ਮੀਡੀਆ ਦੇ ਕਰਕੇ ਇਨਵੋਲਵ ਵੀ ਹੁੰਦੇ ਨੇ ਕੇਸਿਸ 'ਚ, ਕਿਉਂਕਿ ਕਈ ਵਾਰ ਉਹ ਦੱਸਦੇ ਆ ਕਿ ਇਹ ਚੀਜ਼ ਦਾ ਅਸੀਂ ਆਹ ਚੋਰੀ ਦਾ ਅਸੀਂ ਮੀਡੀਆ 'ਚੋਂ ਦੇਖਿਆ ਸੀ, ਅਸੀਂ ਇਹ ਵੀਡੀਓਜ਼ 'ਚੋਂ ਦੇਖਿਆ ਸੀ। ਸੋ ਜਿਹੜਾ ਹੈਗਾ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਉਹਨਾਂ ਨੂੰ ਇਹ ਸੋਸ਼ਲ ਮੀਡੀਆ ਜਾਂ ਜਿਹੜੀਆਂ ਸ਼ੋਰਟਸ ਦੇਖਣ ਤੋਂ

0: ਉਹਨਾਂ ਨੂੰ ਪਰਹੇਜ਼ ਕੀਤਾ ਜਾਵੇ, ਕਿਉਂਕਿ ਕਿਤੇ ਨਾ ਕਿਤੇ ਆਪਾਂ ਬੱਚਿਆਂ ਨਾਲ ਆਪ ਟਾਈਮ ਘੱਟ ਸਪੈਂਡ ਕਰਦੇ ਹਾਂ। ਬਹੁਤ ਵਾਰ ਆਪਾਂ ਦੇਖਦੇ ਵੀ ਹੈ ਕਿ ਵਿਆਹ ਸ਼ਾਦੀਆਂ 'ਚ ਵੀ ਆਪਾਂ ਜਾਂਦੇ ਹਾਂ ਕਿ ਛੋਟੇ ਬੱਚੇ ਮੋਬਾਈਲ ਲੈ ਕੇ ਬੈਠੇ ਹੁੰਦੇ ਨੇ ਔਰ ਮਦਰਸ ਜਾਂ ਪੇਰੈਂਟਸ ਬਿਜ਼ੀ ਹੁੰਦੇ ਨੇ, ਸੋ ਉਸ ਚੀਜ਼ ਦਾ ਬੱਚਿਆਂ 'ਤੇ ਸਾਇੰਟੀਫਿਕਲੀ ਵੀ ਆਪਾਂ ਬਹੁਤ ਸਾਰੇ ਦੇਖਦੇ ਹਾਂ, ਆਰਟੀਕਲਸ ਵੀ ਦੇਖਦੇ ਹਾਂ ਕਿ ਬੱਚਿਆਂ 'ਤੇ ਬਹੁਤ ਬ੍ਰੇਨ 'ਤੇ ਵੀ ਇਫੈਕਟ ਹੁੰਦਾ ਹੈ। ਸੋ ਬੱਚਿਆਂ ਨੂੰ ਸੋਸ਼ਲ ਮੀਡੀਆ ਜਾਂ ਮੋਬਾਈਲ ਤੋਂ ਦੂਰ ਰੱਖਣ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਬੈਟਰ ਫਿਊਚਰ ਹੈ।
1: ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੀ ਗੱਲਬਾਤ ਦੇ ਅਖੀਰ 'ਚ ਤੁਹਾਡੇ ਵੱਲੋਂ ਆਮ ਨਾਗਰਿਕਾਂ ਨੂੰ ਬੱਚਿਆਂ ਨੂੰ ਸੁਨੇਹਾ।
0: ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਤੁਸੀਂ ਜਿਹੜਾ ਹੈਗਾ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਵੇਅਰਨੈਸ ਕਰਨੀ ਹੈ, ਆਪਦੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਹੈ, ਔਰ ਅਗਰ ਤੁਹਾਨੂੰ ਕੋਈ ਲੋੜਵੰਦ ਬੱਚਾ ਲੱਗਦਾ ਹੈ ਤਾਂ ਤੁਸੀਂ ਸਾਡੇ ਨਾਲ ਕਾਈਂਡਲੀ ਸੰਪਰਕ ਕਰੋ। ਅਗਰ ਕੋਈ ਜ਼ਰੂਰਤਮੰਦ ਹੈ, ਚਾਹੇ ਉਹ ਅਡੋਪਸ਼ਨ ਵੀ ਹੈ, ਕਿਉਂਕਿ ਕਈ ਵਾਰ ਇਹ ਕੇਸਿਸ ਆਉਂਦੇ ਨੇ ਕਿ ਬੱਚੇ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਅਡੋਪਸ਼ਨ ਦੇ ਵਿੱਚ ਇੱਕ ਪ੍ਰੋਸੈਸ 'ਚ ਬਹੁਤ ਟਾਈਮ ਲੱਗਦਾ ਹੈ, ਉਹ ਆਪਦੇ ਬੱਚੇ ਰੀਸੈਂਟਲੀ ਕਈ ਕੇਸਿਸ ਵੀ ਆਏ ਨਿਊਜ਼ ਪੇਪਰ 'ਚ, ਸਰੋਤੇ ਨੇ ਪੜ੍ਹੇ ਵੀ ਹੋਊਗਾ ਕਿ ਬੱਚਾ ਵੇਚ ਦਿੰਦੇ ਨੇ ਜਾਂ ਬੱਚਾ ਖਰੀਦ ਲੈਂਦੇ ਨੇ, ਅਣਜਾਣੇ ਵਿੱਚ ਹੀ ਉਹ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਸੋ ਕਾਈਂਡਲੀ ਬੱਚਿਆਂ ਨੂੰ ਬਹੁਤ ਸੈਂਸਿਟਿਵ ਤਰੀਕੇ ਨਾਲ ਲਿਆ ਜਾਵੇ, ਕੋਈ ਲੋੜ ਹੈ ਤਾਂ ਸਾਡਾ ਡਿਪਾਰਟਮੈਂਟ ਤੁਹਾਡੀ ਹੈਲਪ ਲਈ ਹਮੇਸ਼ਾ ਖੜਾ ਹੈ, ਔਰ ਵੱਧ ਤੋਂ ਵੱਧ ਜਿਹੜਾ ਹੈਗਾ ਬੱਚਿਆਂ ਨੂੰ ਐਜੂਕੇਸ਼ਨ ਪ੍ਰਤੀ ਜੋੜਿਆ ਜਾਵੇ।
1: ਤੁਹਾਡਾ ਬਹੁਤ ਬਹੁਤ ਧੰਨਵਾਦ,
0: ਸ਼ੁਕਰੀਆ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇ ਤਹਿਤ ਇੱਕ ਗੱਲਬਾਤ, ਵਿਸ਼ਾ ਸੀ ਬੱਚਿਆਂ ਦਾ ਯੋਨ ਸ਼ੋਸ਼ਣ ਤੇ ਉਹਨਾਂ ਦੇ ਬਾਕੀ ਅਧਿਕਾਰ ਤੇ ਕਾਨੂੰਨ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸਨ ਸਾਡੇ ਮਾਹਿਰ ਮੈਡਮ ਰਵਨੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਮਨਦੀਪ ਰਜੋਰਾ ਨੇ।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: पेश है सबका फेवरेट
5: मौज बहार।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: पेश है सबका फेवरेट
5: मौज बहार।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
6: प्रोग्राम कर परिवार।
2: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09:40 ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94 ਫੀਸਦੀ ਵੋਟਾਂ ਪਈਆਂ। ਹਾਲਾਂਕਿ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਈਆਂ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪੋਲਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ 'ਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1897 ਵਾਰਡਾਂ ਵਿੱਚ 7,54 ਉਮੀਦਵਾਰਾਂ ਨੂੰ ਚੋਣਾਂ ਲਈ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਈਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਏ। ਵੋਟਾਂ ਦੀ ਗਿਣਤੀ 29 ਮਈ ਸ਼ੁੱਕਰਵਾਰ ਨੂੰ ਹੋਵੇਗੀ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲ ਦੀਆਂ ਚੋਣਾਂ ਜੋ ਕੱਲ੍ਹ ਦੀਆਂ ਚੋਣਾਂ ਵਿੱਚ ਨਿਰਧਾਰਿਤ ਨਹੀਂ ਸਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਏ। ਇਹ ਚੋਣਾਂ 13 ਜੂਨ ਨੂੰ ਹੋਣਗੀਆਂ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਏ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। DGP ਪੰਜਾਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ। ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾਂਦੀ ਸੀ। ਇਸ ਤੋਂ ਬਾਅਦ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵੱਖ ਵੱਖ ਅਪਰਾਧਿਕ ਤੱਤਾਂ ਨੂੰ ਪਹੁੰਚਾਏ ਜਾਂਦੇ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੋਡਿਊਲ ਲੰਮੇ ਸਮੇਂ ਤੋਂ ਸਰਗਰਮ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਸ਼ਹਿਰਹੱਠਾ ਥਾਣਾ ਅੰਮ੍ਰਿਤਸਰ ਵਿੱਚ ਮੁਲਜ਼ਮਾਂ ਵਿਰੁੱਧ FIR ਦਰਜ ਕੀਤੀ ਏ। ਪੁਲਿਸ ਗਰੋਹ ਦੇ ਹੋਰ ਮੈਂਬਰਾਂ ਅਤੇ ਪੂਰੇ ਨੈਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਏ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਮੰਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਕੀਤੀਆਂ ਗਈਆਂ ਮਿਤੀਆਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ ਤਾਂ ਜੋ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਬਚਤ ਕੀਤੀ ਜਾ ਸਕੇ। ਇਹਦੇ ਨਾਲ ਹੀ ਉਹਨਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਦਵਾਈ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲ ਪੱਕਣ ਤੱਕ ਰੋਜ਼ਾਨਾ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਕਪੂਰਥਲਾ ਸਮੇਤ 3ਜੇ ਜ਼ੋਨ ਦੇ ਬਾਕੀ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਕੰਮ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨ ਨਾਲ ਹੋਵੇਗਾ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 MHz ਦੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:15 ਤੇ 12 ਸਕਿੰਟ ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
2: ਹੈਲੋ ਫਰਮਾਇਸ਼।

ਜਿਮੀ ਸ਼ੇਰਗਿੱਲ, ਜਿਨ੍ਹਾਂ ਦਾ ਅਸਲ ਨਾਂ ਜਸਜੀਤ ਸਿੰਘ ਗਿੱਲ ਹੈ, ਇਹਨਾਂ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਹ ਅਦਾਕਾਰ ਦੇ ਨਾਲ ਨਾਲ ਇੱਕ ਸਫਲ ਫਿਲਮ ਨਿਰਮਾਤਾ ਵੀ ਹਨ। ਇਹ ਮਸ਼ਹੂਰ ਭਾਰਤੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਪਰਿਵਾਰ ਨਾਲ ਸੰਬੰਧਿਤ ਨੇ। ਇਹਨਾਂ ਨੇ ਸ਼ੁਰੂਆਤੀ ਪੜ੍ਹਾਈ ਸੇਂਟ ਫ੍ਰਾਂਸਿਸ ਕਾਲਜ ਲਖਨਊ ਤੋਂ ਕੀਤੀ। ਇਹਨਾਂ ਨੇ ਬਾਕੀ ਦੀ ਪੜ੍ਹਾਈ ਪੰਜਾਬ ਪਬਲਿਕ ਸਕੂਲ ਨਾਭਾ ਅਤੇ ਬਿਕਰਮ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ। ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਇਹਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਹੈ। ਇਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਜਿਮੀ ਸ਼ੇਰਗਿੱਲ ਮੁੰਬਈ ਚਲੇ ਗਏ। ਜੇਕਰ ਜਿਮੀ ਸ਼ੇਰਗਿੱਲ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਇਹਨਾਂ 1996 ਵਿੱਚ ਗੁਲਜ਼ਾਰ ਸਾਹਿਬ ਦੀ ਮਾਚਿਸ ਫਿਲਮ ਦੇ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਮੀ ਸ਼ੇਰਗਿੱਲ ਨੇ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਚ ਕੰਮ ਕੀਤਾ ਤੇ ਕਾਫੀ ਅਵਾਰਡਸ ਵੀ ਆਪਣੇ ਹਿੱਸੇ ਕੀਤੇ। 1999 ਚ ਜਹਾਂ ਤੁਮਲੇ ਚਲੋ ਇਹਨਾਂ ਦੀ ਫਿਲਮ ਆਈ। 2000 ਦੇ ਵਿਚ ਇਹਨਾਂ ਫਿਲਮ ਮੁਹੱਬਤੇ ਚ ਕੰਮ ਕੀਤਾ ਜੋ ਕਿ ਬਾਕਸ ਆਫਿਸ ਤੇ ਕਾਫੀ ਹਿੱਟ ਰਹੀ। ਇਸ ਤੋਂ ਬਾਅਦ ਜਿਮੀ ਸ਼ੇਰਗਿੱਲ ਵੀ ਕਾਫੀ ਪ੍ਰਸਿੱਧ ਹੋ ਗਏ। 2001 ਚ ਯੇ ਜ਼ਿੰਦਗੀ ਕਾ ਸਫ਼ਰ, 2002 ਚ ਕਹਿਤਾ ਹੈ ਦਿਲ ਬਾਰ ਬਾਰ, ਦਿਲ ਹੈ ਤੁਮਹਾਰਾ ਤੇ 2002 ਚ ਹੀ ਮੇਰੇ ਯਾਰ ਕੀ ਸ਼ਾਦੀ ਹੈ ਵਰਗੀਆਂ ਫਿਲਮਾਂ ਵਿਚ ਵੀ ਇਹਨਾਂ ਨੇ ਅਦਾਕਾਰੀ ਕੀਤੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਦਿੱਤੀ ਗਈ। 2009 ਚ ਤੇਰਾ ਮੇਰਾ ਕੀ ਰਿਸ਼ਤਾ ਤੇ ਮੁੰਡੇ ਯੂਕੇ ਦੇ ਵਿਚ ਇਨ੍ਹਾਂ ਨੇ ਬੇਹਤਰੀਨ ਅਦਾਕਾਰੀ ਲਈ ਵਾਹ ਵਾਹੀ ਬਟੋਰੀ। 2010 ਚ ਆਈ ਫਿਲਮ ਮੇਲ ਕਰਾ ਦੇ ਰੱਬਾ ਵਿਚ ਇਨ੍ਹਾਂ ਗਿੱਪੀ ਗਰੇਵਾਲ ਨਾਲ ਕੰਮ ਕੀਤਾ ਤੇ ਇਸ ਫਿਲਮ ਲਈ ਇਹ PTC ਸਰਵੋਤਮ ਅਦਾਕਾਰ ਦੇ ਪੁਰਸਕਾਰ ਨਾਲ ਸਨਮਾਨਿਤ ਵੀ ਕੀਤੇ ਗਏ।

ਤੋਂ ਬਾਅਦ 2011 ਚ ਆਈ ਇਹਨਾਂ ਦੀ ਫਿਲਮ ਧਰਤੀ ਨੂੰ ਪੀਟੀਸੀ ਬੈਸਟ ਫਿਲਮ ਦਾ ਅਵਾਰਡ ਮਿਲਿਆ। 2011 ਚ ਹੀ ਆਈ ਇੱਕ ਹੋਰ ਫਿਲਮ ਦਾਨਾ ਪਾਣੀ। 2013 ਚ ਸਾਡੀ ਲਵ ਸਟੋਰੀ ਤੇ ਰੰਗੀਲੇ ਵਰਗੀਆਂ ਫਿਲਮਾਂ ਚ ਇਹਨਾਂ ਕੰਮ ਕੀਤਾ। ਇਹਨਾਂ ਦੀ ਫਿਲਮ ਮੁੰਡੇ ਯੂਕੇ ਦੇ ਲਈ ਇਹ ਮੁੜ ਪੀਟੀਸੀ ਸਰਵੋਤਮ ਅਦਾਕਾਰ ਲਈ ਨਾਮਜ਼ਦ ਵੀ ਹੋਈ ਸੀ। 2015 ਚ ਇਹਨਾਂ ਦੀ ਫਿਲਮ ਹੀਰੋ ਨਾਮ ਯਾਦ ਰੱਖੀ ਆਏ ਤੇ ਨਾਲ ਹੀ ਆਈ ਫਿਲਮ ਸ਼ਰੀਕ, ਇਹਨਾਂ ਚ ਇਹਨਾਂ ਨੇ ਬਿਹਤਰੀਨ ਅਦਾਕਾਰੀ ਕੀਤੀ। ਇਹਨਾਂ ਤੋਂ ਇਲਾਵਾ ਇਹਨਾਂ ਨੇ ਕਈ ਹੋਰ ਫਿਲਮਾਂ ਵਿਚ ਵੀ ਕੰਮ ਕੀਤਾ। ਬਤੌਰ ਨਿਰਮਾਤਾ ਇਹਨਾਂ ਧਰਤੀ, ਟੌਰ ਮਿੱਤਰਾਂ ਦੀ, ਸਾਡੀ ਲਵ ਸਟੋਰੀ ਤੇ ਰੰਗੀਲੇ ਵਰਗੀਆਂ ਫਿਲਮਾਂ ਬਣਾਈਆਂ। ਜੇਕਰ ਗੱਲ ਕਰੀਏ ਇਹਨਾਂ ਦੀ ਜੀਵਨ ਸਾਥੀ ਦੀ ਤਾਂ ਇਹਨਾਂ 2001 ਦੇ ਵਿੱਚ ਪ੍ਰਿਯੰਕਾ ਨਾਲ ਵਿਆਹ ਕੀਤਾ। ਇਹਨਾਂ ਦਾ ਇੱਕ ਬੇਟਾ ਹੈ ਜਿਸ ਦਾ ਨਾਂ ਵੀਰ ਸ਼ੇਰਗਿੱਲ ਹੈ। ਜਿਮੀ ਸ਼ੇਰਗਿੱਲ ਨੇ ਕਈ ਵੈਬ ਸੀਰੀਜ਼ ਵੀ ਕੀਤੀਆਂ ਜਿਨ੍ਹਾਂ 'ਚ ਰੰਗਬਾਜ ਫਿਰ ਸੇ, Z5 ਤੇ, ਜੱਜ ਸਾਹਿਬ, ਸੋਨੀ ਲੀਵ ਤੇ, ਕਾਲਰ ਬੰਬ, ਹੌਟ ਸਟਾਰ ਅਤੇ ਚੂਨਾ ਨੈੱਟਫਲਿਕਸ ਤੇ ਪ੍ਰਸਾਰਿਤ ਹੁੰਦੇ ਰਹੇ ਨੇ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਜਿਮੀ ਸ਼ੇਰਗਿੱਲ ਬਾਰੇ। ਇਹ ਇੱਕ ਲਾਜਵਾਬ ਅਦਾਕਾਰ ਤੇ ਨਿਰਦੇਸ਼ਕ ਤਾਂ ਹੈ ਹੀ। ਤੇ ਦੋਸਤੋ ਇਸੇ ਦੇ ਨਾਲ ਹੁਣ ਮੈਨੂੰ ਡਿੰਪਲ ਨੂੰ ਵੀ ਦਿਵਾ ਗਿਆ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਇੱਥੇ ਹੀ ਖਤਮ ਕਰਨ ਦੀ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਨਮਸਕਾਰ, ਧੰਨਵਾਦ। ਤੇ ਜਾਂਦੇ ਜਾਂਦੇ ਆਓ ਆਨੰਦ ਮਾਣਦੇ ਹਾਂ ਜਿਮੀ ਸ਼ੇਰਗਿੱਲ ਤੇ ਫਿਲਮਾਏ ਇੱਕ ਹੋਰ ਪਿਆਰੇ ਜਿਹੇ ਗੀਤ ਦਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅੱਜ ਅਧਾਰਿਤ ਸੀ ਫਿਲਮੀ ਅਦਾਕਾਰ ਜਿਮੀ ਸ਼ੇਰਗਿੱਲ ਤੇ। ਪ੍ਰੋਗਰਾਮ ਦੇ ਤਹਿਤ ਸੰਪਾਦਨ ਤੇ ਵਾਚਨ ਸੀ ਡਿੰਪਲ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:54 ਤੇ 3 ਸਕਿੰਟ ਦਾ ਹੈ।
1: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
2: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
3: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
1: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
3: ਲੈ ਕੱਲਾ ਬਠਿੰਡਾ ਹੀ ਨਹੀਂ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
2: ਪਰ ਬੀਬਾ ਜੀ ਉਹ ਕਿਵੇਂ?
3: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ। 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ aarfm.bti@gmail.com।
0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

0: ہیلو فرمائش.
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59 ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ. ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ.

0: ਜੀ ਸਰੋਤੇ ਸਮਾਂ ਸਾਡੇ ਕੋਲ 2:30 ਤੋਂ ਠੀਕ 3 ਵਜੇ ਤੱਕ ਦਾ ਹੈ ਤੇ ਪ੍ਰੋਗਰਾਮ ਦੇ ਤਹਿਤ ਫਿਲਹਾਲ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:34 ਹੋ ਚੁੱਕੇ ਨੇ ਤੇ ਅਸੀਂ ਜੋੜਦੇ ਇੱਕ ਸਰੋਤਾ ਨੂੰ ਸਾਡੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਹਾਂਜੀ ਸਵਾਗਤ
0: ਜੀ। ਤੇ ਫੋਨ ਸੌਖਾ ਹੀ ਲੱਗ ਗਿਆ ਸੀ ਤੁਹਾਡਾ?
1: ਨਹੀਂ ਜੀ, ਬਾਹਲੇ ਚਿਰ ਤੇ ਲੱਗਿਆ ਸੀ, ਬਹੁਤ ਮੱਥਾ ਮਾਰਦੇ ਆ ਜੀ।
0: ਚਲੋ ਅੱਜ ਤੁਹਾਡੀ ਮਿਹਨਤ ਸਫਲ ਹੋ ਗਈ।
1: ਹਾਂਜੀ
0: ਜੀ, ਠੀਕ ਹੈ। ਤੇ ਫਿਰ ਬੱਚਿਆਂ ਦੀ ਛੁੱਟੀਆਂ ਹੋਣ ਵਾਲੀਆਂ, ਜਾਣਾ ਕਿਤੇ ਘੁੰਮਣ?
1: ਨਹੀਂ ਜੀ, ਘਰੇ ਕੰਮ ਕਰਦੇ ਆ ਘਰੇ ਬਸ।
0: ਅੱਛਾ, ਚਲੋ ਘਰੇ ਨਹੀਂ ਜਿਆਦਾ ਤਾਂ ਫਿਰ ਪੇਕੇ ਤੇ ਜਾਉਂਗੇ।
1: ਨਹੀਂ ਜੀ,
0: ਚਲ ਕੋਈ ਗੱਲ ਨੀ। ਤੇ ਫਿਰ ਗੀਤ ਕਿਹੜਾ ਸੁਣੋਗੇ? ਠੀਕ ਹੈ ਜੀ, ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ।
1: ਠੀਕ ਹੈ, ਥੈਂਕ ਯੂ ਜੀ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:39 ਤੇ 15 ਸਕਿੰਟ ਦਾ ਹੈ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ। ਅੱਜ ਇਸ ਪ੍ਰੋਗਰਾਮ ਦੇ ਤਹਿਤ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਸੀਮਾ ਕਟਾਰੀਆ ਤੇ ਇੱਕ ਹੋਰ ਸਰੋਤਾ ਨੂੰ ਟੈਲੀਫੋਨ ਲਾਈਨ ਤੇ ਜੋੜਦਿਆਂ ਕਰਦਿਆਂ ਉਹਨਾਂ ਦੇ ਨਾਲ ਗੱਲ। ਹੈਲੋ
5: ਹੈਲੋ,
6: ਸਤਿ
5: ਸ਼੍ਰੀ ਅਕਾਲ ਜੀ। ਆਪਣਾ ਨਾਮ ਵੀ ਦੱਸ ਦਿਓ।
6: ਮੇਰਾ ਨਾਮ ਨਿਰੰਜਨ ਸਿੰਘ, ਪਿੰਡ ਦਸ ਸਿੰਘ ਵਾਲਾ, ਮੇਰੇ ਜੇਕਰ ਮੰਡੀ ਜ਼ਿਲ੍ਹਾ ਫਰੀਦਕੋਟ।
5: ਸਵਾਗਤ ਹੈ ਨਿਰੰਜਨ ਜੀ ਪ੍ਰੋਗਰਾਮ ਦੇ ਤਹਿਤ।
6: ਧੰਨਵਾਦ ਜੀ।
5: ਜੀ ਤੇ ਫੋਨ ਸੌਖਾ ਹੀ ਲੱਗ ਗਿਆ?
6: ਸੌਖਾ ਤਾਂ ਲੱਗਿਆ ਜੀ, ਬਹੁਤ ਔਖਾ ਲੱਗਿਆ।
5: ਚਲੋ, ਦੇਰ ਆਈ ਦੁਰੁਸਤ ਆਈ, ਮਿਹਨਤ ਕੀਤੀ ਸਫਲ ਹੋ ਗਈ।
6: ਹਾਂਜੀ ਹਾਂਜੀ ਹਾਂਜੀ।
5: ਅੱਛਾ ਜੀ, ਕੰਮ ਕਾਰ ਕੀ ਕਰਦੇ ਹੋ?
6: ਕੰਮ ਜੀ ਪੱਕੀ ਸਾਰੀ ਦਾ ਕੰਮ ਕਰਦਾ ਸੀ, ਮਿਸਤਰੀ ਸੀਗਾ ਜੀ। 7 ਵਜੇ ਆਉਂਦਾ ਸੀ, 2 ਸਾਲ ਹੋ ਗਏ ਪਿਆ ਜੀ।
5: ਚਲੋ, ਰੱਬ ਤੁਹਾਨੂੰ ਛੇਤੀ ਠੀਕ ਕਰੇ, ਦਰੁਸਤ ਕਰੇ, ਹੈਨਾ?
6: ਹਾਂਜੀ ਜੀ
5: ਜੀ। ਤੇ ਗੀਤ ਕਿਹੜਾ ਸੁਣੋਗੇ?
6: ਪ੍ਰਦੀਪ ਮਾਨਕ ਦਾ ਜੀ, ਬੇਬੋ ਨਾਰ।
5: ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਫੋਨ ਕਰਨ ਲਈ ਸ਼ੁਕਰੀਆ।
6: ਧੰਨਵਾਦ
5: ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

ਜੀ ਬਿਲਕੁਲ, ਡਿਊਟ ਸੌਂਗਸ ਦੀ ਮਹਾਰਾਣੀ, ਹਰ ਦਿਲ ਦੀ ਧੜਕਨ। ਮਿਤੀ 27 ਮਈ, ਦਿਨ ਬੁੱਧਵਾਰ, ਸ਼ਾਮ 5 ਵਜੇ।

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:45 ਦਾ, ਯਾਨੀ ਕਿ ਅਸੀਂ ਪ੍ਰੋਗਰਾਮ ਦੇ ਅੱਧ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਇੱਕ ਹੋਰ ਸਰੋਤਾ ਨੂੰ ਟੈਲੀਫੋਨ ਲਾਈਨ ਤੇ ਜੋੜਦੇ ਹਾਂ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ ਜੀ, ਸ਼ਾਇਦ ਕਿਸੇ ਕਾਰਨ ਇਹਨਾਂ ਦਾ ਫੋਨ ਹੈ ਜਿਹੜਾ ਡਿਸਕਨੈਕਟ ਹੋ ਗਿਆ ਹੈ, ਕੋਈ ਵੀ ਕਾਰਨ ਹੋ ਸਕਦਾ ਹੈ। ਤੇ ਇਹਨਾਂ ਨੇ ਪਸੰਦ ਆਪਣੀ ਦੱਸੀ ਸੀ ਕਿ ਪੰਮੀ ਬਾਈ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ, ਉਹਨਾਂ ਦੀ ਪਸੰਦ ਦਾ ਗੀਤ।

0: ਜੀ ਸਾਡੇ ਸਟੂਡੀਓ ਦਾ ਨੰਬਰ ਡਾਇਲ ਕੀਤਾ 0164-2240-341 ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਹੋਰ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ।
1: ਹੈਲੋ,
2: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਕੌਣ ਬੋਲਦੇ ਹੋ?
1: ਕੇਰਾ ਸਿੰਘ ਜੀ, ਸਵਰਾਜ ਸਿੰਘ ਜੀ।
2: ਅੱਛਾ ਸਵਰਾਜ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਸਵਾਗਤ ਜੀ।
2: ਜੀ ਕੰਮ ਕਾਰ ਕੀ ਕਰਦੇ ਹੋ?
1: ਖੇਤੀਬਾੜੀ ਕਰਦੇ ਆ ਜੀ।
2: ਚਲੋ, ਤੇ ਵਧੀਆ ਗੱਲ ਹੈ, ਕਿਸਾਨਾਂ ਨਾਲ ਹੀ ਰੋਟੀ ਪਾਣੀ ਚੱਲਦਾ ਹੈ
1: ਜੀ।
2: ਜੀ ਤੇ ਗੀਤ ਕਿਹੜਾ ਸੁਣੋਗੇ?
1: ਗੀਤ ਜੀ ਸੁਣਾ ਦੇ, ਚਮਕੀਲੇ ਦਾ ਸੁਣਾ ਦੇ, ਪਾਣੀ ਬੁਲਬੁਲਾ।
2: ਜੀ ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ, ਫੋਨ ਕਰਨ ਲਈ ਸ਼ੁਕਰੀਆ।
1: ਸ਼ੁਕਰੀਆ ਜੀ।
2: ਜੀ

0: ਸਮਾਂ 2:52 ਤੇ 4 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ
0: ਜੀ। ਕੌਣ ਬੋਲਦੇ ਹੋ?
1: ਨਾਸੀਆਂ ਤੋਂ ਬੋਲਦੇ ਆ ਜੀ।
0: ਅੱਛਾ, ਗੀਤ ਕਿਹੜਾ ਸੁਣੋਗੇ?
1: ਸੁਖਦੇਵ ਸਿੰਘ
0: ਜੀ। ਸੁਖਦੇਵ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ। ਗੀਤ ਕਿਹੜਾ ਸੁਣੋਗੇ?
1: ਰਾਜੇ ਸਿੱਧੂ ਦਾ ਕੋਈ ਦੁਕਾਨ ਸੁਣਾ ਦਿਓ ਜੀ।
0: ਠੀਕ ਹੈ,
1: ਬਸ ਪੂਜਾ ਨਾਲ।
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਠੀਕ ਹੈ ਜੀ।
0: ਜੀ।

0: ਸਮਾਂ 2:55 ਤੇ 22 ਸਕਿੰਟ ਦਾ ਤੇ ਸਟੂਡੀਓ ਦਾ ਨੰਬਰ 01462443331 ਡਾਇਲ ਕੀਤਾ ਇੱਕ ਸਰੋਤਾ ਨੇ ਤੇ ਜੁੜੇ ਨੇ ਸਾਡੇ ਨਾਲ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸੁਮਨਤਾ ਜੀ, ਸਤਿ ਸ਼੍ਰੀ ਅਕਾਲ
2: ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਹਾਂਜੀ, ਮੈਂ ਮਨਜੀਤ ਸਿੰਘ ਘੜਿਆਣਾ ਜੀ, ਆਰੀਆ ਨਵੀਂ ਵਸਤੀ ਬਠਿੰਡੇ ਤੋਂ ਬੋਲਦਾ ਜੀ। ਮੇਰਾ 18 ਦਿਨ ਨੂੰ ਫੋਨ ਮਿਲਿਆ ਸੀ ਤੇ ਇੱਕ ਸਰੋਤਾ ਮੰਚ ਨੇ ਮੇਰੇ ਕੋਲ ਕਿਹਾ ਸੀ ਜੀ ਮਲਕੀਤ ਘੜਿਆਣਾ ਛੇਤੀ ਫੋਨ ਮਿਲਾ ਲੈਂਦਾ ਜੀ।
2: ਚਲੋ ਕੋਈ ਗੱਲ ਨੀ, ਫਿਰ ਅਗਲੇ ਨੂੰ ਗਲਤ ਫਹਿਮੀ ਹੋ ਗਈ ਹੋਣੀ।
1: ਨਹੀਂ ਜੀ, ਗਲਤ ਫਹਿਮੀ ਨੀ, ਉਹਨੇ ਪੂਰੇ 2 ਵਾਰੀ ਕਹਿਤਾ ਜੀ ਸਰੋਤਾ ਮੰਚ ਜੀ।
2: ਚਲੋ ਕੋਈ ਨੀ, ਕਈ ਸੁਣੀ ਮਾਫ ਕਰੋ।
1: ਹਾਂਜੀ, ਤੇ ਭੰਗੜਾ ਭੰਗੜਾ ਫਿਲਮ ਦਾ ਸੁਣਾ ਦੇ ਜੀ, ਬੱਤੀ ਬਾਲ ਕੇ ਮੇਰੇ ਉੱਤੇ ਰੱਖ ਲਈ
2: ਜੀ, ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ।
1: ਹਾਂਜੀ, ਐਵੇਂ ਨੀ ਬੰਦੇ ਨੂੰ ਆਖਣਾ ਜੀ, ਤਾਂ ਬੰਦੇ ਨੂੰ ਗੁੱਸਾ ਆ ਜਾਂਦਾ ਜੀ, ਮਨਾਉਂਦਾ ਨੀ, ਜਿਹੜਾ ਮਨਾਉਂਦਾ ਉਹਨੂੰ ਉਹ ਠੀਕ ਹੈ ਜੀ।
2: ਇਹ ਵੀ ਗੱਲ ਸਹੀ ਹੈ, ਨਾਲੇ ਫਿਰ ਉਹ ਤੁਹਾਨੂੰ ਡਾਇਰੈਕਟਲੀ ਕਹਿ ਦਿੰਦੇ ਹੈ ਨਾ, ਰੇਡੀਓ ਦੇ ਕਿਸੇ ਪ੍ਰੋਗਰਾਮ ਤੇ ਕਹਿ ਰਹੇ, ਉਹ ਵੀ ਗਲਤ ਹੋ ਜਾਂਦਾ ਥੋੜਾ ਜਿਹਾ,
1: ਉਹ ਨਾ ਹੀ ਰਹਿੰਦਾ ਸਿੱਧਾ ਜੀ।
2: ਚਲੋ ਕੋਈ ਨੀ, ਮਾਫ ਕਰੋ।
1: ਠੀਕ ਹੈ ਜੀ, ਚੰਗਾ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।

ਜੀ ਸਰੋਤਿਓ, ਤੁਸੀਂ ਗੀਤ ਸੁਣਦੇ ਸੀ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਬੋਲ ਸੀ ਬੱਤੀ ਬਾਲ ਕੇ ਬਨੇ ਰੇ ਉੱਤੇ। ਜੀ ਸਮਾਂ ਸਿਖਰ ਦੁਪਹਿਰ ਦਾ ਹੈ, ਫਿਲਹਾਲ ਸਾਨੂੰ ਬੱਤੀ ਬਾਲਣ ਦੀ ਕੋਈ ਲੋੜ ਨਹੀਂ, ਪਰ ਫਿਲਹਾਲ ਸਾਨੂੰ ਲੋੜ ਹੈ ਤੁਹਾਡੇ ਤੋਂ ਆਗਿਆ ਲੈਣ ਦੀ, ਪ੍ਰੋਗਰਾਮ ਨੂੰ ਸਮਾਪਤ ਕਰਨ ਦੀ। ਮੈਨੂੰ ਇੱਥੇ ਹੀ ਸੀਮਾ ਕਟਾਰੇ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਠੀਕ 3 ਵਜੇ ਦਾ ਹੈ ਤੇ ਹੁਣ ਤੋਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ 3 ਵਜੇ ਤੋਂ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਤੋਂ ਪ੍ਰੋਗਰਾਮ ਰਹੇਗਾ ਆਜ ਕੇ ਮਹਿਮਾਨ।
1: आप सुन रहे हैं विविध भारती राष्ट्रीय सेवा कार्यक्रम सखी सहेली बस कुछ ही पलों में।

ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਦੋਸਤੋ ਕਿਵੇਂ ਹੋ? ਚੜ੍ਹਦੀ ਕਲਾ ਚੋਂ, ਚੜ੍ਹਦੀ ਕਲਾ ਚ ਹੀ ਰਹੋਗੇ ਦੋਸਤੋ, ਕਿਉਂਕਿ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਐਡੀਟਿੰਗ ਦੇ ਵਿੱਚ ਸਾਥ ਦੇ ਰਹੇ ਨੇ ਮੈਡਮ ਮਮਤਾ ਅਰੋੜਾ ਜੀ। ਦੋਸਤੋ ਸਾਡਾ ਅੱਜ ਦਾ ਵਿਸ਼ਾ ਹੋਵੇਗਾ ਸੁਰਾਂ ਦੀ ਰਾਣੀ ਮਿਸ ਪੂਜਾ।

ਡਿਊਟ ਸੌਂਗਸ ਦੀ ਦੁਨੀਆਂ ਵਿੱਚ ਮਿਸ ਪੂਜਾ ਇੱਕ ਐਸਾ ਨਾਮ ਬਣ ਗਈ ਜਿਸ ਦੇ ਨਾਲ ਹਰ ਵੱਡੇ ਤੋਂ ਵੱਡਾ ਅਤੇ ਨਵੇਂ ਤੋਂ ਨਵਾਂ ਮੇਲ ਸਿੰਗਰ ਗਾਣਾ ਗਾਉਣਾ ਆਪਣੀ ਖੁਸ਼ਕਿਸਮਤੀ ਸਮਝਦਾ ਏ।

ਕਿਹਾ ਜਾਂਦਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਸ਼ਾਇਦ ਹੀ ਕੋਈ ਐਸਾ ਮੇਲ ਸਿੰਗਰ ਹੋਵੇ ਜਿਸ ਨੇ ਮਿਸ ਪੂਜਾ ਨਾਲ ਇਹ ਗਾਣਾ ਨਾ ਗਾਇਆ ਹੋਵੇ। ਆਪਣੀ ਸੋਹਣੀ ਸ਼ਖਸੀਅਤ ਤੇ ਮਿੱਠੀ ਮੁਸਕਾਨ ਅਤੇ ਰੂਹ ਨੂੰ ਛੂਹ ਲੈਣ ਵਾਲੀ ਆਵਾਜ਼ ਨਾਲ ਮਿਸ ਪੂਜਾ ਜੀ ਨੇ ਨਾ ਸਿਰਫ ਪੰਜਾਬ ਸਗੋਂ ਦੁਨੀਆਂ ਭਰ ਦੇ ਪੰਜਾਬੀ ਦਿਲਾਂ ਵਿੱਚ ਖਾਸ ਥਾਂ ਬਣਾਈ। ਗੂਗਲ ਸਰਚ ਤੋਂ ਲੈ ਕੇ ਡਿਊਟ ਹਿਟਸ ਤੱਕ ਮਿਸ ਪੂਜਾ ਨੇ ਅਨੇਕਾਂ ਰਿਕਾਰਡ ਆਪਣੇ ਨਾਮ ਕੀਤੇ ਤੇ ਅੱਜ ਵੀ ਉਸਦੀ ਆਵਾਜ਼ ਦਾ ਜਾਦੂ ਹਰ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲਦਾ ਏ।

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਨੇੜੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਅਤੇ ਸਕੂਲ ਦੇ ਸਮੇਂ ਤੋਂ ਹੀ ਉਹ ਗੀਤ ਗਾ ਕੇ ਸਭ ਦਾ ਦਿਲ

ਉੱਤੇ ਲੈਂਦੇ ਸਨ। ਸੰਗੀਤ ਦੀ ਸਿੱਖਿਆ ਲੈਣ ਤੋਂ ਬਾਅਦ ਮਿਸ ਪੂਜਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਸਟੇਜ ਪ੍ਰੋਗਰਾਮਸ ਤੋਂ ਕੀਤੀ ਤੇ ਹੌਲੀ ਹੌਲੀ ਉਹਨਾਂ ਦੀ ਮਿੱਠੀ ਆਵਾਜ਼ ਲੋਕਾਂ ਦੀ ਪਹਿਲੀ ਪਸੰਦ ਬਣ ਗਈ।

ਉਹਨਾਂ ਦਾ ਪਹਿਲਾ ਗਾਣਾ ਅਤੇ ਪਹਿਲੀਆਂ ਕੈਸੇਟਸ ਨੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਛੇੜ ਦਿੱਤੀ ਸੀ। ਉਸ ਸਮੇਂ ਦੋਸਤੋ ਟੇਪ ਰਿਕਾਰਡਰਾਂ ਅਤੇ ਕੈਸਟਾਂ ਦਾ ਦੌਰ ਸੀ ਅਤੇ ਹਰ ਪਿੰਡ, ਹਰ ਬੱਸ ਤੇ ਹਰ ਵਿਆਹ ਵਿੱਚ ਮਿਸ ਪੂਜਾ ਦੀ ਆਵਾਜ਼ ਸੁਣਾਈ ਦੇਣ ਲੱਗ ਪਈ।

ਆਪਣੀ ਮਿਹਨਤ, ਸਾਫ ਸੁਥਰੀ ਗਾਇਕੀ ਅਤੇ ਬੇਮਿਸਾਲ ਡਿਊਟ ਸੌਂਗਸ ਕਾਰਨ ਉਹ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਦੀ ਸਭ ਤੋਂ ਵੱਡੀ ਫੀਮੇਲ ਆਵਾਜ਼ ਬਣ ਗਏ ਸਨ। ਦੋਸਤੋ, ਮਿਸ ਪੂਜਾ ਦਾ ਅਸਲੀ ਨਾਮ ਗੁਰਿੰਦਰ ਕੌਰ ਕੈਂਥ ਹੈ। ਪੰਜਾਬੀ ਮਿਊਜ਼ਿਕ

ਜਗਤ ਵਿੱਚ ਉਹ ਮਿਸ ਪੂਜਾ ਦੇ ਨਾਮ ਨਾਲ ਮਸ਼ਹੂਰ ਹੋਏ। ਭੰਗੜਾ ਪੌਪ ਅਤੇ ਲੋਕ ਸੰਗੀਤ ਦੀਆਂ ਸ਼ੈਲੀਆਂ ਵਿੱਚ ਆਪਣੀ ਖਾਸ ਪਹਿਚਾਣ ਬਣਾਉਣ ਵਾਲੀ ਇਸ ਗਾਇਕਾ ਦਾ ਜਨਮ ਪੰਜਾਬ ਦੇ ਰਾਜਪੁਰਾ ਵਿੱਚ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਪੜ੍ਹਾਈ ਦੇ ਮੈਦਾਨ ਵਿੱਚ ਵੀ ਮਿਸ ਪੂਜਾ ਨੇ ਕਾਫੀ ਉੱਚੀਆਂ ਉਡਾਰੀਆਂ ਭਰੀਆਂ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਵੋਕਲ ਅਤੇ ਇੰਸਟਰੂਮੈਂਟਲ ਸਕਿੱਲਸ ਵਿੱਚ BA ਕੀਤੀ ਅਤੇ ਫਿਰ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਸ ਤੋਂ ਸੰਗੀਤ ਵਿੱਚ MA ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਸੰਗੀਤ ਵਿੱਚ BED ਵੀ ਕੀਤੀ। ਗਾਇਕੀ ਦੇ ਸਫ਼ਰ ਤੋਂ ਪਹਿਲਾਂ ਮਿਸ ਪੂਜਾ ਨੇ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿੱਚ ਮਿਊਜ਼ਿਕ ਟੀਚਰ ਵਜੋਂ ਵੀ ਸੇਵਾਵਾਂ ਨਿਭਾਈਆਂ, ਪਰ ਕਿਸਮਤ ਨੂੰ ਸ਼ਾਇਦ ਉਹਨਾਂ ਦੀ ਆਵਾਜ਼ ਰਾਹੀਂ ਦੁਨੀਆ ਨੂੰ ਮੋਹਣਾ ਮਨਜ਼ੂਰ ਸੀ ਅਤੇ ਫਿਰ ਉਹ ਪੰਜਾਬੀ ਸੰਗੀਤ ਦੀ ਉਹ ਸਿਤਾਰਾ ਬਣ ਗਈ ਜਿਸ ਦੇ ਹਰ ਗੀਤ, ਹਰ ਟੇਪ ਰਿਕਾਰਡਰ, ਹਰ DJ ਅਤੇ ਹਰ ਮਹਿਫਿਲ ਦੀ ਸ਼ਾਨ ਬਣ ਗਏ।

ਕਾਫੀ ਮਸ਼ਹੂਰ ਹੋਇਆ ਅਤੇ ਇਸ ਗੀਤ ਨੇ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ।

ਦੋਸਤੋ ਜੇ ਗੱਲ ਕਰੀਏ ਮਿਸ ਪੂਜਾ ਦੇ ਕੈਰੀਅਰ ਦੀ ਤਾਂ ਸਾਲ 2006 ਵਿੱਚ ਉਹਨਾਂ ਨੇ ਆਪਣੇ ਪੇਸ਼ੇਵਰ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਪਹਿਲਾ ਡਿਊਟ ਗੀਤ ਜਾਣ ਤੋਂ ਪਿਆਰੀ

ਆਪਣੀ ਸੁਰੀਲੀ ਆਵਾਜ਼ ਅਤੇ ਵੱਖਰੇ ਅੰਦਾਜ਼ ਕਰਕੇ ਮਿਸ ਪੂਜਾ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲਈ। ਗਾਇਕੀ ਦੇ ਨਾਲ ਨਾਲ ਉਹਨਾਂ ਨੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਅਤੇ ਪੰਜਾਬੀ ਰਿਐਲਿਟੀ ਸ਼ੋਅ ਵਾਇਸ ਆਫ ਪੰਜਾਬ ਵਿੱਚ ਜੱਜ ਵਜੋਂ ਵੀ ਉਹ ਨਜ਼ਰ ਆਏ।

साल 2009 ਵਿੱਚ ਮਿਸ ਪੂਜਾ ਨੇ ਆਪਣੀ ਪਹਿਲੀ ਸੋਲੋ ਐਲਬਮ ਰੋਮਾਂਟਿਕ ਜੱਟ ਰਿਲੀਜ਼ ਕੀਤੀ। ਇਸ ਐਲਬਮ ਦਾ ਗੀਤ ਦੋ ਨੈਣੇ ਕਾਫੀ ਲੋਕਪ੍ਰਿਯ ਹੋਇਆ, ਜਿਸ ਦੀ ਮਿਊਜ਼ਿਕ ਵੀਡੀਓ ਟੋਰਾਂਟੋ ਕੈਨੇਡਾ ਵਿੱਚ ਸ਼ੂਟ ਕੀਤੀ ਗਈ ਸੀ। ਆਪਣੇ ਟੈਲੈਂਟ ਦਾ ਵਿਸਤਾਰ ਕਰਦਿਆਂ ਉਹਨਾਂ ਨੇ ਸਾਲ 2010 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ। ਉਹ ਪੰਜਾਬੀ ਫਿਲਮਾਂ ਪੰਜਾਬਣ ਅਤੇ ਚੰਨਾ ਸੱਚੀ ਮੁੱਚੀ ਵਿੱਚ ਨਜ਼ਰ ਆਏ ਅਤੇ ਦਰਸ਼ਕਾਂ ਵੱਲੋਂ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਸਾਲ 2012 ਵਿੱਚ ਮਿਸ ਪੂਜਾ ਨੇ ਆਪਣੀ ਹੋਰ ਸੋਲੋ ਐਲਬਮ ਜੈਟੀਟਿਊਡ ਰਿਲੀਜ਼ ਕੀਤੀ। ਇਸ ਐਲਬਮ ਵਿੱਚ ਸ਼ਾਮਲ ਗੀਤ ਸੋਨਾ ਸੋਨਾ ਦੀ ਵੀਡੀਓ ਹਾਂਗਕਾਂਗ ਵਿੱਚ ਫਿਲਮਾਈ ਗਈ ਸੀ ਤੇ ਇਹ ਗੀਤ ਵੀ ਕਾਫੀ ਚਰਚਾ ਵਿੱਚ ਰਿਹਾ।

ਇਸੇ ਸਾਲ ਉਹਨਾਂ ਨੇ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਕਾਕਟੇਲ ਫਿਲਮ ਦਾ ਮਸ਼ਹੂਰ ਗੀਤ ਸੈਕਿੰਡ ਹੈਂਡ ਜਵਾਨੀ ਗਾ ਕੇ ਮਿਸ ਪੂਜਾ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਤੇ ਇਹ ਗੀਤ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਹਿੱਟ ਸਾਬਤ ਹੋਇਆ।

ਬਾਅਦ ਦੇ ਸਾਲਾਂ ਵਿੱਚ ਵੀ ਮਿਸ ਪੂਜਾ ਨੇ ਆਪਣੇ ਸਿਨੇਮਾਈ ਅਤੇ ਸੰਗੀਤਕ ਸਫ਼ਰ ਨੂੰ ਜਾਰੀ ਰੱਖਿਆ। ਸਾਲ 2013 ਵਿੱਚ ਉਹਨਾਂ ਦੀ ਫਿਲਮ ਪੂਜਾ ਕਿਵੇਂ ਆ ਰਿਲੀਜ਼ ਹੋਈ, ਜਿਸ ਤੋਂ ਬਾਅਦ ਉਹ ਇਸ਼ਕ ਗਰਾਰੀ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਏ। ਪੰਜਾਬੀ ਸੰਗੀਤ ਅਤੇ ਸਿਨੇਮਾ ਵਿੱਚ ਉਹਨਾਂ ਦਾ ਯੋਗਦਾਨ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਏ।

ਦੋਸਤੋ ਹੁਣ ਗੱਲ ਕਰਦੇ ਆ ਮਿਸ ਪੂਜਾ ਦੇ ਉਸ ਸੰਗੀਤਕ ਸਫ਼ਰ ਦੀ ਜਿਸ ਦੀ ਸ਼ੁਰੂਆਤ ਸਾਲ 2006 ਵਿੱਚ ਜਾਣ ਤੋਂ ਪਿਆਰੀ ਗੀਤ ਨਾਲ ਹੋਈ। ਸਿਮਰਨ ਮਿਊਜ਼ਿਕ ਇੰਡਸਟਰੀ ਦੇ ਅੰਤਰਗਤ ਰਿਲੀਜ਼ ਹੋਇਆ ਇਹ ਗੀਤ ਮਿਸ ਪੂਜਾ ਲਈ ਕਾਮਯਾਬੀ ਦੇ ਦਰਵਾਜ਼ੇ ਖੋਲ ਗਿਆ ਤੇ ਉਨ੍ਹਾਂ ਦੀ ਆਵਾਜ਼ ਹਰ ਪੰਜਾਬੀ ਦੇ ਦਿਲ ਤੱਕ ਪਹੁੰਚ ਗਈ। ਇਸ ਤੋਂ ਬਾਅਦ 2008 ਵਿੱਚ ਮਿਸ ਪੂਜਾ ਲਾਈਵ ਇਨ ਕੰਸਰਟ ਅਤੇ ਡਿਊਟਸ ਦੀ ਰਾਣੀ ਵਰਗੇ ਪ੍ਰੋਜੈਕਟ ਰਿਲੀਜ਼ ਹੋਏ। ਫਿਰ 2009 ਵਿੱਚ ਆਈ ਉਨ੍ਹਾਂ ਦੀ ਮਸ਼ਹੂਰ ਐਲਬਮ ਰੋਮਾਂਟਿਕ ਜੱਟ, ਜਿਸ ਨੇ ਮਿਸ ਪੂਜਾ ਨੂੰ ਸੋਲੋ ਗਾਇਕਾ ਵਜੋਂ ਹੋਰ ਮਜ਼ਬੂਤ ਪਹਿਚਾਣ ਦਿੱਤੀ।

ਵਰਗੇ ਪ੍ਰੋਜੈਕਟ ਦਰਸ਼ਕਾਂ ਸਾਹਮਣੇ ਆਏ। 2012 ਵਿਚ ਜੈਟੀਟਿਊਡ ਨੇ ਕਾਫੀ ਧੂਮ ਮਚਾਈ। 2013 ਵਿਚ ਮੈਂ ਨੰਗੇ ਪੈਰ ਨੱਚਦੀ, ਬਠਿੰਡਾ ਬੀਟਸ ਅਤੇ ਮਿਸ ਪੂਜਾ ਪ੍ਰੋਜੈਕਟ ਭਾਗ ਤੀਜਾ ਵਰਗੇ ਗੀਤ ਅਤੇ ਐਲਬਮ ਰਿਲੀਜ਼ ਹੋਏ। ਫਿਰ 2014 ਵਿਚ ਆਇਆ ਪੇਨ ਕਿਲਰ ਯਾਨੀ ਦਰਦ ਨਿਵਾਰਕ, ਜੋ ਅੱਜ ਵੀ ਵਿਆਹਾਂ ਅਤੇ ਖੁਸ਼ੀਆਂ ਦੇ ਸਮਾਗਮਾਂ ਦੀ ਖਾਸ ਪਸੰਦ ਬਣਿਆ ਹੋਇਆ ਏ।

2010 ਵਿੱਚ ਮਿਸ ਪੂਜਾ ਪ੍ਰੋਜੈਕਟ ਰਿਲੀਜ਼ ਹੋਇਆ ਅਤੇ 2011 ਵਿੱਚ ਜੁਗਣੀ ਸਾਹ ਰੁਕਣਾ ਅਤੇ ਮਿਸ ਪੂਜਾ ਪ੍ਰੋਜੈਕਟ ਭਾਗ ਦੂਜਾ

2015 ਵਿੱਚ ਫੋਰਡ ਤਾਰੀਖ ਅਤੇ ਪਾਣੀ ਵਰਗੇ ਗੀਤਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਤੋਂ ਬਾਅਦ 2016 ਵਿੱਚ ਹੋਰ ਅਤੇ ਦਿਮਾਗ ਖਰਾਬ ਗੀਤ ਵੀ ਕਾਫੀ ਮਸ਼ਹੂਰ ਰਹੇ।

2017 ਵਿੱਚ ਜੀਜੂ ਬਾਰੀ ਬਾਰੀ ਬਰਸੀ ਖਟਨ ਗਿਆ ਸੀ। ਸੋਹਣਿਆ ਅਤੇ ਪਸੰਦ ਵਰਗੇ ਗੀਤ ਹਰ ਸਮਾਗਮ ਦੀ ਰੌਣਕ ਬਣੇ ਰਹੇ। ਫਿਰ 2018 ਵਿੱਚ ਪੈਰਾਸਾਈਟ, ਡੌਕ, ਤਿਤਲੀ ਅਤੇ ਪਰਦੇ ਮੇ ਰਹਿਨੇ ਦੋ ਵਰਗੇ ਗੀਤਾਂ ਨੇ ਵੀ ਵਾਹ ਵਾਹ ਖੱਟੀ।

0: 2009 ਵਿਚ ਰਿਲੀਜ਼ ਹੋਇਆ ਮਹਿੰਦੀ ਅੱਜ ਵੀ ਵਿਆਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ। 2020 ਦੇ ਵਿਚ ਕੇਅਰ ਨਹੀਂ ਕਰਦਾ ਅਤੇ 2021 ਵਿਚ ਡੀਜੇ ਵੱਜਦਾ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ। 2023 ਵਿਚ ਵਿਆਹ ਗੀਤ ਨੇ ਲੋਕਾਂ ਦੇ ਦਿਲਾਂ ਵਿਚ ਖਾਸ ਥਾਂ ਬਣਾਈ। ਫਿਰ 2024 ਵਿਚ ਫੇਸ ਟਾਈਮ, ਅੰਗਰੇਜ਼ੀ ਪੀਕੇ, ਬਿਆਨ, ਈਰਖਾ ਅਤੇ ਡਾਇਮੰਡ ਕੋਕਾ ਵਰਗੇ ਗੀਤ ਰਿਲੀਜ਼ ਹੋਏ, ਜਿਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਵੀ ਮਿਸ ਪੂਜਾ ਦੇ ਸੰਗੀਤ ਨਾਲ ਜੋੜੀ ਰੱਖਿਆ।
1: ਹੈਲੋ
2: ਹੈਲੋ, ਕੀ ਹਾਲ ਹੈ ਸਿਮਰਨ?
1: ਹਾਂਜੀ, ਕੌਣ?
2: ਸਿਮੂ ਮੈਂ ਬੋਲ ਰਿਹਾ ਯਾਰ।
1: ਸੌਰੀ ਜੀ, ਰੌਂਗ ਨੰਬਰ।

2025 ਟਾਲੀਵੁੱਡ ਰਿਕਾਰਡਸ ਦੇ ਅੰਤਰਗਤ ਰਿਲੀਜ਼ ਹੋਇਆ ਗੀਤ ਜਾਗੋ ਆਈਆ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਦੋਸਤੋ ਇਸ ਤਰ੍ਹਾਂ ਮਿਸ ਪੂਜਾ ਜੀ ਦਾ ਇਹ ਸੁਰੀਲਾ ਸਫ਼ਰ ਲਗਾਤਾਰ ਸੰਗੀਤ ਦੀ ਦੁਨੀਆ ਵਿੱਚ ਆਪਣੀ ਚਮਕ ਬਖੇਰਦਾ ਆ ਰਿਹਾ ਏ। ਦੋਸਤੋ ਜੇ ਗੱਲ ਕਰੀਏ ਮਿਸ ਪੂਜਾ ਦੇ ਡਿਊਟ ਗੀਤਾਂ ਦੇ ਸ਼ੁਰੂਆਤੀ ਸਫ਼ਰ ਦੀ, ਤਾਂ ਇਹ ਸਫ਼ਰ ਸਾਲ 2006 ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਇਆ। ਉਸ ਸਮੇਂ ਮਿਸ ਪੂਜਾ ਨੇ ਕਈ ਮਸ਼ਹੂਰ ਗਾਇਕਾਂ ਨਾਲ ਗੀਤ ਗਾ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। 2006 ਵਿੱਚ ਉਨ੍ਹਾਂ ਨੇ ਪ੍ਰੀਤ ਬਰਾੜ ਨਾਲ ਇੱਕ ਤੇਰੇ ਕਰਕੇ, ਕੁਲਦੀਪ ਰਸੀਲਾ ਨਾਲ ਸਫਾਰੀ, ਦਰਸ਼ਨ ਖੈਲਾ ਨਾਲ ਜਾਣ ਤੋਂ ਪਿਆਰੀ ਅਤੇ ਸ਼ਿੰਦਾ ਸ਼ੌਂਕੀ ਨਾਲ ਪਿੰਡ ਦਾ ਸ਼ਿੰਗਾਰ ਵਰਗੇ ਗੀਤ ਗਾਏ, ਜਿਨ੍ਹਾਂ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਫਿਰ 2007 ਵਿੱਚ ਬਾਈ ਅਮਰਜੀਤ ਨਾਲ ਹੀਰੋ, ਪ੍ਰੀਤ ਬਰਾੜ ਨਾਲ ਪੈਟਰੋਲ 2, ਸ਼ਿੰਦਾ ਸ਼ੌਂਕੀ ਨਾਲ ਝੋਨਾ 2, ਮਨਜੀਤ ਰੂਪ

2008 ਵਿੱਚ ਦੀਪ ਮਾਲਾ ਨਾਲ, ਪੂਦਨਾ ਰਿਟਰਨਸ ਅਤੇ ਸ਼ਿੰਦਾ ਸ਼ੌਂਕੀ ਨਾਲ ਝੋਨਾ 3 ਵਰਗੇ ਗੀਤਾਂ ਨੇ ਕਾਫੀ ਮਕਬੂਲੀਅਤ ਹਾਸਲ ਕੀਤੀ। ਇਸ ਤੋਂ ਬਾਅਦ 2009 ਮਿਸ ਪੂਜਾ ਦੇ ਡਿਊਟ ਕੈਰੀਅਰ ਲਈ ਬਹੁਤ ਖਾਸ ਸਾਲ ਸਾਬਤ ਹੋਇਆ। ਇਸ ਸਾਲ ਉਹਨਾਂ ਨੇ ਮਿੰਟੂ ਧੂਰੀ ਨਾਲ ਕੋਠੇ ਤੇ ਸਪੀਕਰ, ਰੋਸ਼ਨ ਪ੍ਰਿੰਸ ਨਾਲ ਪ੍ਰਿੰਸ ਐਂਡ ਪੂਜਾ, ਕੁਲਦੀਪ ਰਸੀਲਾ ਨਾਲ ਡੋਰੀਆ, ਗੁਰਵਿੰਦਰ ਬਰਾੜ ਨਾਲ ਰੋਂਗ ਨੰਬਰ ਤੇ ਪ੍ਰੀਤ ਬਰਾੜ ਨਾਲ ਪੱਬ ਤੇ ਕਲੱਬ ਵਰਗੇ ਕਈ ਹਿੱਟ ਗੀਤ ਦਿੱਤੇ।

2011 ਵਿੱਚ ਵੀਰ ਸੁਖਵੰਤ ਨਾਲ ਪਜੈਰੋ ਕੇ ਕਸ਼ਮੀਰ ਨਾਲ ਪਿੰਡ ਵਾਲਾ ਗੇੜਾ, ਹੈਰੀ ਮਿਰਜ਼ਾ ਨਾਲ ਜੀਪ, ਫੌਜੀ ਨਾਲ ਦਫਾ ਹੋ ਜਾ ਅਤੇ ਬਾਈ ਅਮਰਜੀਤ ਨਾਲ ਰੁੱਤਾਂ ਵਰਗੇ ਗੀਤ ਕਾਫੀ ਮਸ਼ਹੂਰ ਰਹੇ। 2012 ਵਿੱਚ ਦੀਪ ਮਾਲਾ ਨਾਲ ਜੁਗਣੀ ਚੰਡੀਗੜ੍ਹ ਦੇ, ਅਪਾਚੇ ਇੰਡੀਅਨ ਨਾਲ ਗੱਭਰੂ ਵਰਗੇ ਗੀਤਾਂ ਨੇ ਵੀ ਨੌਜਵਾਨਾਂ ਵਿੱਚ ਖਾਸ ਜਗ੍ਹਾ ਬਣਾਈ। ਫਿਰ 2013 ਵਿੱਚ ਦੀਪ ਮਾਲਾ ਅਤੇ ਪ੍ਰੀਤ ਲਾਲੀ ਨਾਲ ਸਰਪ੍ਰਾਈਜ਼, ਪੰਜਾਬੀ ਬਾਈ ਨੇਚਰ ਤੇ ਮਨਜੀਤ ਰੂਪੋ ਵਾਲੀਆਂ ਨਾਲ ਚੁਆਇਸ ਵਰਗੇ ਗੀਤ ਰਿਲੀਜ਼ ਹੋਏ। ਦੋਸਤੋ, ਇਸ ਤਰ੍ਹਾਂ ਮਿਸ ਪੂਜਾ ਨੇ ਡਿਊਟ ਗੀਤਾਂ ਦੀ ਦੁਨੀਆਂ ਵਿੱਚ ਇੱਕ ਲੰਮਾ ਅਤੇ ਕਾਮਯਾਬ ਸਫ਼ਰ ਤੈਅ ਕੀਤਾ।

2016 ਵਿੱਚ ਬਾਲੀਵੁੱਡ ਦੀ ਮਸ਼ਹੂਰ ਫਿਲਮ ਹਾਊਸਫੁੱਲ 3 ਵਿੱਚ ਮਿਸ ਪੂਜਾ ਨੇ ਮਾਲਾਮਾਲ ਗੀਤ ਗਾ ਕੇ ਆਪਣੀ ਆਵਾਜ਼ ਦਾ ਜਾਦੂ ਇੱਕ ਵਾਰ ਫਿਰ ਦਰਸ਼ਕਾਂ 'ਤੇ ਚਲਾ ਦਿੱਤਾ। ਦੋਸਤੋ, ਇਸ ਤਰ੍ਹਾਂ ਮਿਸ ਪੂਜਾ ਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਇੱਕ ਖਾਸ ਪਹਿਚਾਣ

ਦੋਸਤੋ ਹੁਣ ਗੱਲ ਕਰਦੇ ਹਾਂ ਮਿਸ ਪੂਜਾ ਵੱਲੋਂ ਬਣਾਏ ਗਏ ਉਹਨਾਂ ਰਿਕਾਰਡਸ ਅਤੇ ਹਾਸਿਲ ਕੀਤੇ ਅਵਾਰਡਸ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਸ਼ਵ ਪੱਧਰ ਤੇ ਵੀ ਖਾਸ ਪਹਿਚਾਣ ਦਿਵਾਈ। ਸਾਲ 2009 ਵਿੱਚ ਮਿਸ ਪੂਜਾ ਨੂੰ UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਇੰਟਰਨੈਸ਼ਨਲ ਐਕਟ ਦੇ ਅਵਾਰਡਸ ਨਾਲ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਉਹਨਾਂ ਦੀ ਆਵਾਜ਼ ਪੰਜਾਬ ਤੋਂ ਨਿਕਲ ਕੇ ਵਿਦੇਸ਼ਾਂ ਤੱਕ ਆਪਣੀ ਧੁੰਮ ਮਚਾ ਰਹੀ ਸੀ। ਫਿਰ 2010 ਵਿੱਚ ਉਹਨਾਂ ਦੀ ਮਸ਼ਹੂਰ ਐਲਬਮ ਰੋਮਾਂਟਿਕ ਜੱਟ ਲਈ ਉਹਨਾਂ ਨੂੰ UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਇੰਟਰਨੈਸ਼ਨਲ ਐਲਬਮ ਦਾ ਅਵਾਰਡ ਮਿਲਿਆ। ਇਸੇ ਸਾਲ ਬ੍ਰਿਟਿਸ਼ ਏਸ਼ੀਆ TV ਮਿਊਜ਼ਿਕ ਅਵਾਰਡਸ ਵਿੱਚ ਉਹਨਾਂ ਨੂੰ ਬੈਸਟ ਫੀਮੇਲ ਐਕਟ ਦੇ ਤਾਜ ਨਾਲ ਵੀ ਨਵਾਜਿਆ ਗਿਆ। 2011 ਵੀ ਮਿਸ ਪੂਜਾ ਲਈ ਬੇਹੱਦ ਖਾਸ ਸਾਲ ਰਿਹਾ। UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਉਹਨਾਂ ਨੂੰ ਬੈਸਟ ਇੰਟਰਨੈਸ਼ਨਲ ਐਕਟ ਅਤੇ ਬੈਸਟ ਇੰਟਰਨੈਸ਼ਨਲ ਐਲਬਮ ਲਈ ਨਾਮਜ਼ਦ ਕੀਤਾ ਗਿਆ। ਅੰਤ ਵਿੱਚ ਉਹਨਾਂ ਨੇ ਬੈਸਟ ਇੰਟਰਨੈਸ਼ਨਲ ਐਕਟ ਦਾ ਅਵਾਰਡ ਆਪਣੇ ਨਾਮ ਕੀਤਾ ਅਤੇ ਇੱਕ ਵਾਰ ਫਿਰ ਪੰਜਾਬੀ ਮਿਊਜ਼ਿਕ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਇਆ।

ਇਸੇ ਸਾਲ PTC ਪੰਜਾਬੀ ਫਿਲਮ ਅਵਾਰਡਸ ਵਿੱਚ ਉਹਨਾਂ ਨੇ ਬੈਸਟ ਡਿਊਟ ਫੀਮੇਲ ਅਵਾਰਡ ਵੀ ਆਪਣੇ ਨਾਮ ਕੀਤਾ। ਡਿਊਟ ਗੀਤਾਂ ਦੀ ਦੁਨੀਆਂ ਵਿੱਚ ਉਹਨਾਂ ਦੀ ਬਾਦਸ਼ਾਹੀ ਇਸ ਅਵਾਰਡ ਨਾਲ ਹੋਰ ਮਜ਼ਬੂਤ ਹੋ ਗਈ। ਦੋਸਤੋ, ਸਾਲ 2018 ਵਿੱਚ ਮਿਸ ਪੂਜਾ ਨੇ ਇੱਕ ਹੋਰ ਵੱਡਾ ਰਿਕਾਰਡ ਬਣਾਇਆ ਜਦੋਂ ਉਹ ਗੂਗਲ ਤੇ ਸਭ ਤੋਂ ਵੱਧ ਖੋਜੀ ਜਾਣ ਵਾਲੀਆਂ ਪੰਜਾਬੀ ਮਹਿਲਾ ਗਾਇਕਾਵਾਂ ਵਿੱਚ ਸ਼ਾਮਲ ਹੋਏ। ਇਹ ਉਹਨਾਂ ਦੀ ਲੋਕਪ੍ਰਿਯਤਾ ਦਾ ਸਪਸ਼ਟ

ਬੂਥ ਸੀ। ਦੋਸਤੋ ਫਿਰ 2020 ਵਿੱਚ ਉਹਨਾਂ ਨੂੰ ਗਲੋਬਲ ਆਈਕੋਨ ਅਵਾਰਡ ਦਿੱਲੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਲੰਬੇ ਅਤੇ ਕਾਮਯਾਬ ਸੰਗੀਤਕ ਸਫ਼ਰ ਨੂੰ ਸਮਰਪਿਤ ਸੀ। 2021 ਵਿੱਚ ਮਿਸ ਪੂਜਾ ਨੇ ਉਹ ਕਰ ਦਿਖਾਇਆ ਜਿਸ ਨੂੰ ਸੁਣ ਕੇ ਹਰ ਪੰਜਾਬੀ ਮਾਣ ਮਹਿਸੂਸ ਕਰਦਾ ਏ। ਲਗਭਗ 4500 ਤੋਂ ਵੱਧ ਗੀਤ ਗਾ ਕੇ ਕਰੀਬ 850 ਤੋਂ ਵੱਧ ਮਿਊਜ਼ਿਕ ਵੀਡੀਓਜ਼ ਵਿੱਚ ਫੀਚਰ ਹੋ ਕੇ ਅਤੇ 350 ਤੋਂ ਵੱਧ ਐਲਬਮ ਰਿਲੀਜ਼ ਕਰਕੇ ਉਹਨਾਂ ਨੇ ਗਿਨੀਜ਼ ਵਰਲਡ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਅਤੇ ਵਿਸ਼ਵ ਰਿਕਾਰਡਸ ਦੀ ਹੈਟ੍ਰਿਕ ਬਣਾਈ। ਦੋਸਤੋ ਇਸੇ ਸਾਲ ਉਹਨਾਂ ਨੂੰ ਹਿੰਦੁਸਤਾਨ ਗੌਰਵ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਸਤੋ ਇਹ ਸਾਰੇ ਅਵਾਰਡਸ ਅਤੇ ਰਿਕਾਰਡ ਇਸ ਗੱਲ ਦਾ ਸਬੂਤ ਨੇ ਕਿ ਮਿਸ ਪੂਜਾ ਨੇ ਆਪਣੀ ਮਿਹਨਤ, ਲਗਨ ਅਤੇ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਇਆ ਹੈ।

ਮਿਸ ਪੂਜਾ ਨੇ ਆਪਣੇ ਕੈਰੀਅਰ ਦੌਰਾਨ 100 ਤੋਂ ਵੀ ਵੱਧ ਪੰਜਾਬੀ ਮੇਲ ਗਾਇਕਾਂ ਨਾਲ ਡਿਊਟ ਗੀਤ ਗਾਏ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਮੰਨਿਆ ਜਾਂਦਾ ਹੈ। ਪੰਜਾਬੀ ਸੰਗੀਤ ਜਗਤ ਵਿੱਚ ਇਹ ਮਾਣ ਵਾਲੀ ਗੱਲ ਹੈ ਕਿ ਸਭ ਤੋਂ ਵੱਧ ਡਿਊਟ ਗੀਤ ਗਾਉਣ ਵਾਲੀਆਂ ਗਾਇਕਾਵਾਂ ਵਿੱਚ ਮਿਸ ਪੂਜਾ ਦਾ ਨਾਮ ਸਭ ਤੋਂ ਉੱਪਰ ਲਿਆ ਜਾਂਦਾ ਹੈ। ਇੱਕ ਸਮਾਂ ਐਸਾ ਵੀ ਸੀ ਜਦੋਂ ਡਿਊਟ ਗੀਤਾਂ ਦੀ ਦੁਨੀਆਂ ਵਿੱਚ ਸੁਦੇਸ਼ ਕੁਮਾਰੀ ਦਾ ਨਾਮ ਸਭ ਤੋਂ ਅੱਗੇ ਲਿਆ ਜਾਂਦਾ ਸੀ, ਪਰ ਬਾਅਦ ਵਿੱਚ ਮਿਸ ਪੂਜਾ ਨੇ ਆਪਣੀ ਮਿਹਨਤ ਅਤੇ ਲਗਾਤਾਰ ਹਿੱਟ ਗੀਤਾਂ ਨਾਲ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਉਹਨਾਂ ਦੀ ਆਵਾਜ਼ ਹਰ ਗਾਇਕ ਨਾਲ ਇੱਕ ਨਵਾਂ ਰੰਗ ਲਿਆਉਂਦੀ ਸੀ ਅਤੇ ਇਸੇ ਕਰਕੇ ਉਹ ਡਿਊਟ ਸੌਂਗਸ ਦੀ ਰਾਣੀ ਵਜੋਂ ਮਸ਼ਹੂਰ ਹੋ ਗਏ।

ਦੋਸਤੋ ਜੇ ਗੱਲ ਕਰੀਏ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਮਿਸ ਪੂਜਾ ਨੇ ਰੋਮੀ ਨਾਲ ਵਿਆਹ ਕਰਵਾਇਆ ਜੋ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਨੇ ਤੇ ਇੱਕ ਮਿਊਜ਼ਿਕ ਪ੍ਰੋਡਿਊਸਰ ਵਜੋਂ ਜਾਣੇ ਜਾਂਦੇ ਨੇ। ਉਹਨਾਂ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਮ ਅਲਾਪ ਸਿੰਘ ਹੈ। ਦੋਸਤੋ ਜੇ ਗੱਲ ਕਰੀਏ ਉਹਨਾਂ ਦੇ ਪਰਿਵਾਰਕ

ਜੀਵਨ ਦੀ ਤਾਂ ਅੱਜ ਕੱਲ੍ਹ ਮਿਸ ਪੂਜਾ ਆਪਣੇ ਪਰਿਵਾਰ ਨਾਲ ਵਿਦੇਸ਼ ਵਿੱਚ ਰਹਿ ਰਹੇ ਨੇ ਤੇ ਆਪਣੇ ਪਰਿਵਾਰਕ ਜੀਵਨ ਦੇ ਨਾਲ ਨਾਲ ਸੰਗੀਤਕ ਸਫ਼ਰ ਨੂੰ ਵੀ ਬਾਖੂਬੀ ਜਾਰੀ ਰੱਖ ਰਹੇ ਨੇ।

ਦੋਸਤੋ ਅੱਜ ਵੀ ਮਿਸ ਪੂਜਾ ਨੂੰ ਦੁਨੀਆ ਉਹਨਾਂ ਦੇ ਗੀਤਾਂ ਰਾਹੀਂ ਯਾਦ ਕਰਦੀ ਹੈ। ਉਹਨਾਂ ਦੀ ਆਵਾਜ਼ ਨੇ ਨਾ ਸਿਰਫ ਪੰਜਾਬ ਵਿੱਚ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਸੰਗੀਤ ਦੀ ਖੁਸ਼ਬੂ ਫੈਲਾਈ ਹੈ। ਦੋਸਤੋ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਮਿਸ ਪੂਜਾ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਭਾਸ਼ਾ, ਪੰਜਾਬੀਅਤ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ ਹੈ। ਜਿਸ ਲੜਕੀ ਨੇ ਸਾਲ 2006 ਵਿੱਚ ਆਪਣੇ ਪਹਿਲੇ ਡਿਊਟ ਐਲਬਮ ਜਾਣ ਤੋਂ ਪਿਆਰੀ ਨਾਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਫਿਰ 2009 ਵਿੱਚ ਆਪਣੀ ਪਹਿਲੀ ਸੋਲੋ ਐਲਬਮ ਰੋਮਾਂਟਿਕ ਜੱਟ ਨਾਲ ਇੱਕ ਵੱਖਰੀ ਪਹਿਚਾਣ ਬਣਾਈ, ਜਿਸ ਨੇ ਪੰਜਾਬਣ ਵਰਗੀ ਫਿਲਮ ਨਾਲ ਅਦਾਕਾਰੀ ਵਿੱਚ ਕਦਮ ਰੱਖਿਆ ਅਤੇ ਕਾਕਟਲ ਦੇ ਮਸ਼ਹੂਰ ਗੀਤ ਸੈਕਿੰਡ ਹੈਂਡ ਜਵਾਨੀ ਰਾਹੀਂ ਬਾਲੀਵੁੱਡ ਵਿੱਚ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਉਹ ਅੱਜ ਵੀ ਲੱਖਾਂ ਦਿਲਾਂ ਦੀ ਧੜਕਣ ਬਣੇ ਹੋਏ ਨੇ।

ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੀ ਮਿਸ ਪੂਜਾ ਨੂੰ ਪੜ੍ਹਨਾ ਅਤੇ ਕਵਿਤਾਵਾਂ ਲਿਖਣਾ ਵੀ ਬਹੁਤ ਪਸੰਦ ਹੈ। ਉਹਨਾਂ ਦੀ ਸ਼ਖਸੀਅਤ ਸਿਰਫ ਇੱਕ ਗਾਇਕਾ ਤੱਕ ਸੀਮਿਤ ਨਹੀਂ, ਸਗੋਂ ਇੱਕ ਸੰਵੇਦਨਸ਼ੀਲ ਅਤੇ ਸੱਭਿਆਚਾਰਕ ਸੋਚ ਵਾਲੀ ਕਲਾਕਾਰ ਵਜੋਂ ਵੀ ਜਾਣੀ ਜਾਂਦੀ ਹੈ। ਦੋਸਤੋ, ਅਸੀਂ ਇਹ ਉਮੀਦ ਕਰਦੇ ਹਾਂ ਕਿ ਮਿਸ ਪੂਜਾ ਇਸੇ ਤਰ੍ਹਾਂ ਆਪਣੀ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਨੂੰ ਸੰਗੀਤ ਨਾਲ ਜੋੜ ਕੇ ਅੱਗੇ ਵਧਦੇ ਰਹਿਣ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਅਤੇ ਆਪਣੇ ਗੀਤਾਂ ਰਾਹੀਂ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ।

ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਸਾਡਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜੋ ਕਿ ਮਿਸ ਪੂਜਾ ਜੀ ਦੀ ਗਾਇਕੀ ਨੂੰ ਸਮਰਪਿਤ ਸੀ ਸੰਪੂਰਨ ਕਰਨ ਦੀ ਦਿਓ ਆਗਿਆ ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ ਆਮੀਨ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਮਮਤਾ ਅਰੋੜਾ।

0: ਸਰੋਤਿਓ ਹੁਣੇ ਤੁਸੀਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸੁਣ ਰਹੇ ਸੀ ਸਿਲਸਿਲਾ ਪਿੰਡਾਂ ਆਲੇ ਵਿਸ਼ਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੂਬਸੂਰਤ ਆਵਾਜ਼ ਮਿਸ ਪੂਜਾ ਦੇ ਸੰਗੀਤਕ ਸਫ਼ਰ ਦੀ ਕਹਾਣੀ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ ਸੰਪਾਦਨ ਮਮਤਾ ਅਰੋੜਾ ਦਾ ਸਰੋਤਿਓ ਤੇ ਲਓ ਹੁਣ ਸੁਣੋ ਰਾਣੀ ਰਣਦੀਪ ਦੀ ਆਵਾਜ਼ ਵਿੱਚ ਇਹ ਗੀਤ ਉਸ ਤੋਂ ਪਹਿਲਾਂ ਕੁਝ ਸੰਦੇਸ਼
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए
3: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ ਸਾਡਾ ਸੰਪਰਕ ਨੰਬਰ ਹੈ 78 379 63 306 ਈਮੇਲ ਆਈਡੀ ਹੈ AIRFM.BTI@gmail.com ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306
1: पेश है सबका फेवरेट
2: अर्क गुलाब अर्क केवड़ा चंदन तेल एवं खस

ਹੁਣੇ ਤੁਸੀਂ ਰਾਣੀ ਰਣਦੀਪ ਦੀ ਆਵਾਜ਼ ਵਿੱਚ ਕੀ ਸੁਣ ਰਹੇ ਸੀ, ਜਿਸ ਨੂੰ ਸੰਗੀਤਬੱਧ ਕੀਤਾ ਸੀ ਸਚਿਨ ਅਹੂਜਾ ਨੇ। ਪੇਸ਼ ਹੈ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਰੁਪਿੰਦਰ ਹਾਂਡਾ ਦੀ ਆਵਾਜ਼ ਵਿੱਚ ਇਹ ਗੀਤ।

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 6:30 ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ 0 ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ, ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ।

ਤਾਂ ਜੋ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਯੋਜਨਾਵਾਂ ਦੇ ਫਾਇਦੇ ਪ੍ਰਦਾਨ ਕੀਤੇ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਪੈਸਕੋ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ ਸਮੇਤ ਹੋਰਨਾਂ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਯੋਜਨਾਵਾਂ ਦੀ ਪਾਰਦਰਸ਼ਤਾ, ਕੁਸ਼ਲਤਾ ਤੇ ਸਮੇਂ ਸਿਰ ਇਨ੍ਹਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੈਸਕੋ ਨੂੰ ਅਪਗ੍ਰੇਡ ਕਰਨ ਤੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨ

0: ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅਪਰ ਮਾਲ ਖੇਤਰਾਂ ਚ ਲੱਗੀ ਇਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਬੀਤੇ ਕੱਲ ਕਰੀਬ ਬਾਅਦ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਣੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿਚ ਫੌਜ ਦੇ ਕਰਮਚਾਰੀਆਂ, ਫਾਇਰ ਟੈਂਡਰਾਂ ਤੇ ਪਾਣੀ ਦੇ ਵਾਹਨਾਂ ਨਾਲ ਜ਼ਮੀਨੀ ਪੱਧਰ ਤੇ ਵੀ ਅੱਗ ਬੁਝਾਉਣ ਦੇ ਵਿਆਪਕ ਉਪਰਾਲੇ ਕੀਤੇ ਗਏ। ਕਾਰਵਾਈ ਚ ਤੈਨਾਤ ਸਾਰੇ ਕਰਮਚਾਰੀ ਤੇ ਉਪਕਰਨ ਸੁਰੱਖਿਅਤ ਨੇ। ਨਾਗਰਿਕ ਜਾਂ ਰਾਹਤ ਕਰਮਚਾਰੀਆਂ ਚ ਕੋਈ ਜਾਨੀ ਨੁਕਸਾਨ ਜਾਂ ਸੱਟ ਲੱਗਣ ਦੀ ਖ਼ਬਰ ਨਹੀਂ ਹੈ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਥਾਂ ਤੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਕ ਤਜਰਬੇਕਾਰ ਖੇਡ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਇਕ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਤੇ ਪ੍ਰਸਿੱਧ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਵਿਚੋਂ ਸਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਟੈਕਸ ਕ੍ਰਿਕਟ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਦਕਿ ਉਨ੍ਹਾਂ ਦੇ ਪਿਤਾ ਰਾਜਾ ਭੁਲਿੰਦਰ ਸਿੰਘ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ, ਸਾਬਕਾ ਅਰਜਨ ਪੁਰਸਕਾਰ ਜੇਤੂ, ਉਨ੍ਹਾਂ ਭਾਰਤੀ ਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ ਚ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। ਉਨ੍ਹਾਂ ਨੇ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਆਨਰੇਰੀ ਮੈਂਬਰ ਬਣਨ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਵੱਖ ਵੱਖ IOC ਕਮਿਸ਼ਨ ਚ ਵੀ ਸੇਵਾ ਨਿਭਾਈ ਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਫਾਊਂਡੇਸ਼ਨ ਬੋਰਡ ਵਿਚ IOC ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਖੇਡ ਅਥਾਰਟੀ, ਰਾਸ਼ਟਰੀ ਓਲੰਪਿਕ ਕਮੇਟੀਆਂ ਬਾਰੇ ਐਸੋਸੀਏਸ਼ਨ ਅਤੇ ਐਫਰੋ ਏਸ਼ੀਅਨ ਗੇਮਸ ਕੌਂਸਲ ਸਮੇਤ ਕਈ ਹੋਰ ਖੇਡ ਸੰਸਥਾਵਾਂ ਚ ਅਹੁਦਿਆਂ ਤੇ ਕੰਮ ਕੀਤਾ। ਨੈਸ਼ਨਲ ਰਾਈਫਲਸ ਐਸੋਸੀਏਸ਼ਨ ਆਫ਼ ਇੰਡੀਆ ਨੇ ਮਹਾਨ ਨਿਸ਼ਾਨੇਬਾਜ਼ ਤੇ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡੂਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਤਰਨ ਤਾਰਨ ਦੇ ਸੁਖਰਾਜ, ਰਾਹੁਲ ਤੇ ਅਰਸ਼ਦੀਪ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। DGP ਨੇ ਕਿਹਾ ਕਿ ਨੈਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਭਾਰਤੀ ਫੌਜ ਨੇ ਹਵਾਈ ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਚ ਲੱਗੀ ਇਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:30 ਤੇ 35 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਕਿਵੇਂ ਜਦੋਂ ਤੁਸੀਂ ਪਲੱਸ ਟੂ ਦੇ ਵਿੱਚ ਸ਼ੁਰੂ ਕੀਤਾ ਆਪਣਾ ਸੈਸ਼ਨ ਸ਼ੁਰੂ ਕੀਤਾ ਤੇ ਫਿਰ ਕਿਵੇਂ ਲੱਗੇ ਰਹੇ, ਕੀ ਕੁਛ ਕਰਦੇ ਰਹੇ ਲਗਾਤਾਰਤਾ ਚ?
1: ਸਰ ਬੇਸਿਕਲੀ ਸਾਇੰਸ ਸਟਰੀਮ ਵਾਲੇ ਜਿਹੜੇ ਬੱਚੇ ਉਹਨਾਂ ਉਹ ਮੇਰੀ ਗੱਲ ਨਾਲ ਜ਼ਿਆਦਾ ਰਿਲੇਟ ਕਰਨਗੇ ਸਾਰੀਆਂ ਸਟਰੀਮਸ ਦੇ, ਕਿਉਂਕਿ ਸਾਰੀ ਸਟਰੀਮਸ ਹੀ ਮਤਲਬ ਪੜ੍ਹਨਾ ਤਾਂ ਹਰੇਕ ਨੂੰ ਪੈਂਦਾ, ਕੋਈ ਸਟਰੀਮ ਹੋਵੇ ਕੋਈ ਸਟਰੀਮ ਘੱਟ ਨਹੀਂ ਹੈ, ਬਟ ਸਾਇੰਸ ਸਟਰੀਮ ਵਾਲੇ ਜਿਹੜੇ ਬੱਚੇ ਉਹ ਮੇਰੇ ਗੱਲ ਨਾਲ ਜ਼ਿਆਦਾ ਰਿਲੇਟ ਕਰਨਗੇ। ਸਾਇੰਸ ਸਟਰੀਮ ਦਾ ਸਰ ਇਸ ਤਰ੍ਹਾਂ, ਜੇ ਤੁਸੀਂ ਇੱਕ ਦਿਨ ਲੈਕਚਰ ਮਿਸ ਕਰਤਾ ਕਲਾਸ ਦਾ, ਫਿਰ ਤੁਹਾਨੂੰ ਜਿਹੜਾ ਚੀਜ਼ ਮਿਸ ਹੋ ਗਈ ਨਾ, ਫਿਰ ਉਹ ਜਿਵੇਂ ਕਲਾਸ ਨੂੰ ਸਮਝ ਆਈ ਤੁਹਾਨੂੰ ਉਸ ਤਰ੍ਹਾਂ ਸਮਝ ਨਹੀਂ ਆ ਸਕਦੀ ਬਿਲਕੁਲ ਵੀ, ਕਿਉਂਕਿ ਕਲਾਸ ਦੇ ਨਾਲ ਜਿਹੜਾ ਤੁਹਾਨੂੰ ਟੀਚਰ ਸਮਝਾਏਗਾ ਉਹ ਮਤਲਬ 100% ਦੇ ਕੇ ਸਮਝਾਏਗਾ ਆਪਦਾ ਵੀ ਸਾਰੇ ਬੱਚਿਆਂ ਨੂੰ ਸਮਝ ਆਵੇ, ਤੇ ਫਿਰ ਜੇ ਇੱਕ ਚੀਜ਼ ਮਿਸ ਹੋ ਜੇ ਫਿਰ ਉਹ ਅਗਲੇ ਚੈਪਟਰ ਤੇ ਵੀ ਉਹਦਾ ਇੰਪੈਕਟ ਓਨਾ ਹੀ ਪੈਂਦਾ। ਇਸੇ ਕਾਰਨ ਮੇਰੀ ਸਕੂਲ ਦੇ ਵਿੱਚ 100% ਅਟੈਂਡੈਂਸ ਸੀ, ਮੈਂ ਬਹੁਤ ਘੱਟ ਛੁੱਟੀ ਲਈ, ਮੈਨੂੰ ਲਈ ਨਹੀਂ ਹੈ ਛੁੱਟੀ ਪੂਰੇ ਸਾਲ ਦੇ ਵਿੱਚ, ਤੇ ਇਸੇ ਕਾਰਨ ਜਿਹੜੇ ਟੀਚਰ ਹੁਣ ਸਾਨੂੰ ਸਮਝਾਇਆ, ਟੀਚਰ ਨੇ ਕੋਈ ਟੌਪਿਕ ਸਮਝਾਇਆ ਉਹਨੂੰ ਘਰੇ ਜਾ ਕੇ ਰਿਵਾਈਜ਼ ਕਰਨਾ, ਇਹ ਕੰਸਿਸਟੈਂਸੀ ਹੈ। ਪਤਾ ਹਰੇਕ ਬੱਚੇ ਨੂੰ ਹੁੰਦਾ ਵੀ ਮੈਂ ਕੀ ਸਟੈਪਸ ਲੈਣੇ ਆ ਵੀ ਜਿਹਦੇ ਨਾਲ ਮੇਰੇ ਮਾਰਕਸ ਬਹੁਤ ਅੱਛੇ ਆ ਜਾਣ, ਪਰ ਉਹਨੂੰ ਫੋਲੋ ਕਰਨਾ ਓਨਾ ਹੀ ਔਖਾ, ਕਿਉਂਕਿ ਕੰਸਿਸਟੈਂਸੀ ਮੇਨ ਕੀ ਹੈ ਸਕਸੈਸ ਦੀ ਮੇਰੇ ਅਕੋਰਡਿੰਗ। ਜੇ ਤੁਸੀਂ ਕੰਸਿਸਟੈਂਟ ਨਹੀਂ ਹੋ ਤਾਂ ਫਿਰ ਕੁਛ ਵੀ ਨਹੀਂ ਕਰ ਸਕਦੇ। ਜੇ ਤੁਸੀਂ ਅੱਜ ਇੱਕ ਟੌਪਿਕ ਪੜ੍ਹ ਲਿਆ ਤਾਂ ਫਿਰ ਉਹਨੂੰ ਰਿਵਾਈਜ਼ ਨਹੀਂ ਕੀਤਾ ਤਾਂ ਫਿਰ ਕੰਸਿਸਟੈਂਟ ਨਹੀਂ ਹੋ ਤੁਸੀਂ, ਮਤਲਬ ਫਿਰ ਅੱਗੇ ਤੁਸੀਂ ਦੋ ਦਿਨਾਂ 'ਚ ਉਹਨੂੰ ਭੁੱਲ ਜਾਓਗੇ। ਬਿਲਕੁਲ
0: ਬਿਲਕੁਲ ਹਰਮੀਤ, ਇਸ ਤਰ੍ਹਾਂ ਕਰਨ ਨਾਲ ਤਾਂ ਸਾਨੂੰ ਸਮਾਂ ਵੀ ਘੱਟ ਲੱਗਦਾ ਹੈ ਨਾ, ਜੇ ਅਸੀਂ ਰੋਜ਼ ਦਾ ਕੰਮ ਰੋਜ਼ ਕਰ ਰਹੇ ਹਾਂ ਤਾਂ ਸਮਾਂ ਘੱਟ ਲੱਗਿਆ ਸਾਨੂੰ, ਤੇ ਅਸੀਂ ਬਾਕੀ ਕੰਮ ਆਪਣੇ ਵਧੀਆ ਰੁਟੀਨ ਨਾਲ ਕਰ ਸਕਦੇ ਹਾਂ। ਤੇ ਜੇ ਅਸੀਂ ਆਹੀ ਸੋਚੀਏ ਵੀ ਹਫ਼ਤਾ ਭਰ ਟੀਚਰ ਨੇ ਪੜ੍ਹਾਤਾ ਤੇ ਅਸੀਂ ਛੁੱਟੀ ਵਾਲੇ ਦੀ ਨਿਗਾਹਾਂ ਸ਼ਨਿਚਰਵਾਰ ਐਤਵਾਰ ਨੂੰ ਇਹ ਸਾਰਾ ਪੜ੍ਹ ਲਾਂਗੇ ਤੇ ਫਿਰ ਔਖਾ ਹੈ ਨਾ?
1: ਹਾਂਜੀ ਸਰ, ਫਿਰ ਉਹ ਉਸ ਤਰ੍ਹਾਂ ਮਤਲਬ ਤੁਹਾਨੂੰ ਰਿਵਾਈਜ਼ ਨਹੀਂ ਹੁੰਦਾ ਜਿਹੜਾ ਪਹਿਲਾਂ ਇੱਕ ਵਾਰ ਤੁਹਾਡੇ ਦਿਮਾਗ ਦੇ ਵਿੱਚ ਮਤਲਬ ਮੈਮਰੀ ਦੇ ਵਿੱਚ ਸਟੋਰ ਹੋ ਜਾਏਗਾ ਇੱਕ ਵਾਰ ਰਿਵਾਈਜ਼ ਕਰਨ ਦੇ ਨਾਲ, ਉਹ ਤੁਸੀਂ ਜੇ ਤੁਸੀਂ 4-5 ਦਿਨਾਂ ਬਾਅਦ ਰਿਵਾਈਜ਼ ਕਰੋਗੇ ਨਾ ਫਿਰ ਉਹ ਬਿਲਕੁਲ ਨਹੀਂ ਹੋਏਗਾ। ਇਹ ਪਲੇਅਰਸ ਦੀ ਹੈ, ਸਪੋਰਟਸ ਵੀ ਇੱਕ ਮਤਲਬ ਸਪੋਰਟਸ ਦੇ ਵਿੱਚ ਵੀ ਜਿਹੜੇ ਆਪਣੇ ਪਲੇਅਰਸ ਹੁੰਦੇ ਆ ਉਹ ਰੋਜ਼ ਪ੍ਰੈਕਟਿਸ ਕਰਦੇ ਆ,
0: ਬਿਲਕੁਲ
1: ਇਸ ਕਾਰਨ ਸਟੂਡੈਂਟ ਨੂੰ ਵੀ, ਕੋਈ ਵੀ ਸਟੂਡੈਂਟ ਕੁਛ ਵੀ ਪੜ੍ਹ ਰਿਹਾ ਜੇ ਉਹ ਕੰਸਿਸਟੈਂਟਲੀ ਨਹੀਂ ਚੱਲ ਰਿਹਾ, ਕੰਸਿਸਟੈਂਸੀ ਦੇ ਨਾਲ ਨਹੀਂ ਪੜ੍ਹ ਰਿਹਾ, ਤਾਂ ਫਿਰ ਉਹਦਾ ਮਤਲਬ ਜਿਹੜਾ ਰਿਜ਼ਲਟ ਆ 50% ਰਹਿ ਜਾਂਦਾ ਜਿਹੜਾ 100% ਆਉਣਾ ਸੀ।
0: ਤੁਹਾਡਾ ਸਟ੍ਰੀਮ ਕਿਹੜਾ ਸੀਗਾ ਪਲੱਸ ਟੂ ਦੇ ਵਿੱਚ?
1: ਸਰ ਮੈਂ ਸਾਇੰਸ ਸਟ੍ਰੀਮ ਦੀ PCM ਮੇਰੀ ਫਿਜ਼ਿਕਸ ਕੈਮਿਸਟਰੀ ਮੈਥ ਦੇ ਨਾਲ ਹੋਈ ਹੈ ਪਲੱਸ ਟੂ।
0: ਇਸ ਨੂੰ ਨਾਨ ਮੈਡੀਕਲ ਵੀ ਕਹਿੰਦੇ ਆ?
1: ਹਾਂਜੀ ਸਰ, ਨਾਨ ਮੈਡੀਕਲ।
0: ਤੇ ਹਰਮੀਤ ਸਾਨੂੰ ਇਹ ਦੱਸੋ ਵੀ ਤੁਸੀਂ ਮੈਰਿਟ ਹਾਸਲ ਕੀਤੀ ਹੈ ਤੇ ਘਰੇ ਕਿਸ ਤਰ੍ਹਾਂ ਦੀ ਸਪੋਰਟ ਹੋਣੀ ਚਾਹੀਦੀ ਹੈ ਤੁਹਾਨੂੰ ਮਿਲੀ? ਇੱਕ ਮੈਰਿਟ ਦੇ ਵਿੱਚ ਆਉਣ ਵਾਲਾ ਵਿਦਿਆਰਥੀ ਜੋ ਇੱਛਾ ਇਹ ਰੱਖਦਾ ਹੈ ਉਹ ਘਰਦਿਆਂ ਤੋਂ ਕੀ ਉਮੀਦ ਕਰਦਾ ਹੈ, ਘਰੇ ਉਸ ਨੂੰ ਕਿਸ ਤਰ੍ਹਾਂ ਦਾ ਮਾਹੌਲ ਦੇਈਏ, ਕਿਉਂਕਿ ਬਹੁਤ ਸਾਰੇ ਪੇਰੈਂਟਸ ਸਾਡੀ ਗੱਲ ਸੁਣ ਰਹੇ ਹੈ।
1: ਸਰ ਸਿਰਫ ਮੈਰਿਟ ਵਾਲਾ ਬੱਚਾ ਨਹੀਂ, ਜੇ ਕੋਈ ਵੀ ਸਟੂਡੈਂਟ ਹੈ ਪੂਰੇ ਦੇਸ਼ ਦਾ, ਕੋਈ ਵੀ ਸਟੂਡੈਂਟ ਹੈ, ਭਲਾ ਕੁਛ ਵੀ ਕਰ ਰਿਹਾ, ਭਲਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਜਾਂ ਫਿਰ ਸਕੂਲ ਦੇ ਵਿੱਚ ਹੈ, ਸਾਰੇ ਬੱਚੇ ਸਾਰੇ ਸਟੂਡੈਂਟ ਹੀ ਆਪਣੇ ਪੇਰੈਂਟਸ ਤੋਂ ਸਿਰਫ ਇਹੀ ਉਮੀਦ ਰੱਖਦੇ ਵੀ ਉਹਨਾਂ ਤੇ ਭਰੋਸਾ ਰੱਖਣ ਮੇਨਲੀ। ਜੇ ਪੇਰੈਂਟਸ ਉਹਨਾਂ ਨੂੰ ਮਤਲਬ ਨਹੀਂ ਕਰਨਗੇ ਵੀ ਤੁਸੀਂ ਉਹਨਾਂ ਨੂੰ ਡੀਮੋਟੀਵੇਟ ਕਰਨਗੇ ਫਿਰ ਸਟੂਡੈਂਟਸ ਕੁਛ ਨਹੀਂ ਕਰ ਸਕਦੇ। ਪਹਿਲਾਂ ਤਾਂ ਮੋਟੀਵੇਸ਼ਨ ਉੱਥੇ ਆਉਂਦੀ ਹੈ ਜਦੋਂ ਤੁਹਾਡੇ ਫੈਮਿਲੀ ਨੂੰ ਤੁਹਾਡੇ ਤੇ ਟਰੱਸਟ ਹੁੰਦਾ ਮੇਨਲੀ ਹੈ। ਪੇਰੈਂਟਸ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਕਿ ਬੇਟਾ ਵੀ ਤੁਸੀਂ ਪੜ੍ਹੋ, ਵੀ ਤੁਸੀਂ ਪ੍ਰੈਸ਼ਰ ਨਾ ਲਓ, ਉਹਨਾਂ ਨੂੰ ਨੈਗੇਟਿਵ ਵੇ ਦੇ ਵਿੱਚ ਐਨਰਜੀ ਨਾ ਦੇਣ, ਪੋਜ਼ਿਟਿਵ ਐਨਰਜੀ ਦੇਣ ਵੀ ਉਹ ਕਰ ਲੈਣਗੇ, ਉਹਨਾਂ ਤੇ ਭਰੋਸਾ ਰੱਖਣ। ਸਿਰਫ ਇੱਕ ਭਰੋਸਾ ਹੀ ਚੀਜ਼ ਹੈ ਮੇਨਲੀ, ਵਿਸ਼ਵਾਸ ਹੈ। ਜੇ ਕੋਈ ਕਿਸੇ ਤੇ ਰੱਖ ਲੈਂਦਾ ਨਾ ਮਤਲਬ ਕਰਦਾ ਤਾਂ ਪੱਕਾ ਫਿਰ ਉਹਨੂੰ ਐ ਹੁੰਦਾ ਵੀ ਪੋਜ਼ਿਟਿਵ ਐਨਰਜੀ ਆ ਜਾਂਦੀ ਵੀ ਮੈਂ ਕਰਨਾ, ਕਿਉਂਕਿ ਉਸ ਉਹਦੀਆਂ ਉਮੀਦਾਂ ਮੇਰੇ ਨਾਲ ਜੁੜੀਆਂ ਹੋਈਆਂ।
0: ਬਹੁਤ ਅੱਛੇ ਹਰਮੀਤ, ਤੁਸੀਂ ਬਹੁਤ ਅੱਛੀ ਗੱਲ ਆਖੀ। ਤੁਸੀਂ ਸਾਨੂੰ ਇਹ ਦੱਸੋ ਵੀ ਉਹ ਕਿਹੜੀਆਂ ਚੀਜ਼ਾਂ ਸੀ ਜਿਹੜਾ ਤੁਹਾਡਾ ਕਰਨ ਦਾ ਤਾਂ ਮਨ ਕਰਦਾ ਸੀਗਾ ਪਰ ਤੁਸੀਂ ਆਪਣੇ ਮਨ ਨੂੰ ਕਾਬੂ ਕੀਤਾ ਵੀ ਨਹੀਂ ਹਰਮੀਤ ਕੌਰ ਤੂੰ ਪੜ੍ਹਨਾ, ਉਹ ਕਿਹੜੀਆਂ ਚੀਜ਼ਾਂ ਸੀਗੀਆਂ? ਧਿਆਨ ਕਿਹੜਾ ਕਿੱਥੇ ਕਿੱਥੇ ਤੁਹਾਡਾ ਡਾਇਵਰਟ ਹੋਣ ਦੀ ਸੰਭਾਵਨਾ ਸੀਗੀ ਪਰ ਤੁਸੀਂ ਕਾਬੂ ਕਰ ਲਿਆ?
1: ਮੇਨਲੀ ਤਾਂ ਐਸਾ ਹੁੰਦਾ ਵੀ ਕਿਉਂਕਿ ਮੈਂ ਵੀ ਹੁਣ ਇੱਕ ਬੱਚੀ ਹਾਂ ਤਾਂ 17 ਈਅਰਸ ਓਲਡ ਨਾ ਹੋ, ਅਤੇ ਸਾਰੇ ਬੱਚਿਆਂ ਦਾ ਮਨ ਕਰਦਾ ਵੀ ਕੋਈ TV ਚੈਨਲ ਸ਼ੋਅ ਚੱਲ ਰਿਹਾ ਹੁੰਦਾ। ਫਿਰ ਜਦੋਂ ਮੇਰੇ ਇਗਜ਼ਾਮ ਚੱਲ ਰਹੇ ਸੀ, ਇਗਜ਼ਾਮ ਤੋਂ ਪਹਿਲਾਂ ਵੀ ਮੈਂ ਜਦੋਂ ਤਿਆਰੀ ਕਰ ਰਹੀ ਸੀ, ਜਦੋਂ ਘਰੇ ਕੋਈ ਮੇਰੇ ਬ੍ਰਦਰ ਛੋਟਾ ਹੈ ਹਲੇ ਉਹ ਜੋ TV ਚਲਾ ਲੈਂਦਾ ਹੈ, ਫਿਰ ਦੇਖਣ ਲੱਗਦਾ ਕੋਈ ਐਪੀਸੋਡ ਕੋਈ ਮੂਵੀ ਦੇਖ ਰਿਹਾ ਕੋਈ ਅੱਛੀ, ਫਿਰ ਮੇਰਾ ਵੀ ਮਨ ਕਰਦਾ ਵੀ ਮੈਂ ਵੀ ਦੇਖਿਆ ਵਾ ਥੋੜਾ ਟਾਈਮ। ਪਰ ਇਸ ਤਰ੍ਹਾਂ ਹੁੰਦਾ ਸੀ ਵੀ ਜੇ ਮੈਂ ਉੱਧਰ ਚਲੀ ਜਾਂਦੀ ਸ਼ਾਇਦ ਫਿਰ ਮੇਰੇ ਮੈਰਿਟ ਨਾ ਆਉਂਦੀ, ਫਿਰ ਮੇਰਾ ਉਹ ਜਿਹੜਾ ਟਾਈਮ ਮੈਂ ਪੜ੍ਹਾਈ ਨੂੰ ਦੇਣਾ ਸੀ ਫਿਰ ਉੱਧਰ ਡਾਇਵਰਟ ਹੋ ਜਾਂਦਾ। ਫੋਨ ਦੇ ਜਿਹੜਾ ਇੱਕ ਮੇਨਲੀ ਵੀ ਬੱਚੇ ਫੋਨ ਨਾਲ ਬਹੁਤ ਡਿਸਟ੍ਰੈਕਟ ਹੁੰਦੇ ਆ, ਮੇਰੇ ਕੋਲ ਫੋਨ ਨਹੀਂ ਹੈ ਤੇ ਮੈਂ ਖੁਸ਼ ਹੁੰਦੀ ਹਾਂ ਮੇਰੇ ਕੋਲ ਫੋਨ ਨਹੀਂ ਹੈ। ਵੈਸੇ ਮੇਰੀ ਮੰਮਾ ਕੋਲ ਫੋਨ ਹੈ ਜਿਹੜਾ ਮੈਂ ਉਹਨੂੰ ਯੂਜ਼ ਕਰਦੀ ਸੀ ਐਜ਼ ਅ ਸਟੱਡੀ ਦੇ ਲਈ ਕਰਦੀ ਸੀ ਯੂਜ਼, ਮੇਰਾ ਕੋਈ ਅਕਾਊਂਟ ਨਹੀਂ ਹੈ, ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਵੀ ਨਹੀਂ ਹੈਗਾ। ਪਰ ਬੱਚੇ ਉਹਦੇ ਸਾਈਡ ਜ਼ਿਆਦਾ ਡਾਇਵਰਟ ਹੋ ਜਾਂਦੇ, ਫਿਰ ਉਹਨਾਂ ਨੂੰ ਹੁੰਦਾ ਵੀ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਪੋਸਟ ਕਰ ਦਈਏ ਫਿਰ ਉਹ ਪੜ੍ਹਦੇ ਨਹੀਂ ਹੈ, ਸਿਰਫ ਮਤਲਬ ਫੋਟੋ ਖਿੱਚ ਖਿੱਚ ਦਿਖਾ ਰਹੇ ਹੁੰਦੇ ਆ ਵੀ ਅਸੀਂ ਪੜ੍ਹ ਰਹੇ ਹਾਂ, ਇਸ ਟਾਈਮ ਪੜ੍ਹ ਨਹੀਂ ਰਹੇ ਹੁੰਦੇ ਗੇ। ਇਹੀ ਹੈ ਵੀ ਸੋਸ਼ਲ ਮੀਡੀਆ ਦਾ ਯੂਜ਼ ਕਰਨਾ ਚਾਹੀਦਾ ਇੱਕ ਸਹੀ ਢੰਗ ਦੇ ਨਾਲ ਕੋਈ ਇਨਫੋਰਮੇਸ਼ਨ ਲੈਣ ਦੇ ਲਈ, ਬਟ ਜੇ ਤੁਹਾਨੂੰ ਸੋਸ਼ਲ ਮੀਡੀਆ ਯੂਜ਼

0: ਤੁਸੀਂ ਅੱਗੇ ਕੀ ਕਰਨਾ ਹੈ। ਅਸੀਂ ਇਹ ਉਮੀਦ ਕਰਦੇ ਹਾਂ ਵੀ ਤੁਸੀਂ ਜੋ ਸੋਚਿਆ ਹੈ ਉਹ ਹਾਸਿਲ ਕਰਕੇ ਫਿਰ ਸਾਡੇ ਸਟੂਡੀਓ ਦੇ ਵਿੱਚ ਆਓਗੇ, ਪਰ ਜੋ ਤੁਸੀਂ ਸੋਚਿਆ ਹੈ ਉਹ ਸਾਨੂੰ ਦੱਸੋ ਤਾਂ ਕਿ ਅਸੀਂ ਤੁਹਾਨੂੰ ਹੋਰ ਦੁਆਵਾਂ ਦੇਈਏ, ਅਸੀਂ ਤੁਹਾਨੂੰ ਬੈਸਟ ਆਫ ਲੱਕ ਆਖ ਸਕੀਏ, ਅਸੀਂ ਤੁਹਾਨੂੰ ਮੋਟੀਵੇਟ ਕਰ ਸਕੀਏ। ਕੀ ਕਰਨਾ ਹੈ ਫਿਊਚਰ
1: ਸਰ?
0: ਚ
1: ਮੈਂ 8th ਦੇ ਵਿੱਚ ਸੀਗੀ ਜਦੋਂ ਮੈਨੂੰ ਪਤਾ ਲੱਗਿਆ IAS ਬਾਰੇ, UPSC ਦੇ ਐਗਜ਼ਾਮ ਬਾਰੇ,
0: ਜੀ,
1: ਸਿਵਲ ਸਰਵਿਸਿਸ ਐਗਜ਼ਾਮ। ਫਿਰ ਉਦੋਂ ਮੈਨੂੰ ਪਤਾ ਲੱਗੇ ਵੀ IAS ਜਿਹੜਾ ਇੱਕ ਅਧਿਕਾਰੀ ਹੁੰਦਾ ਵੀ ਉਹ ਕੀ ਕੁਛ ਕਰ ਸਕਦਾ ਆਪਦੇ ਡਿਸਟ੍ਰਿਕਟ ਦੇ ਵਿੱਚ, ਆਪਦੇ ਸਟੇਟ ਦੇ ਵਿੱਚ ਕੀ ਕੁਛ ਕਰ ਸਕਦਾ, ਕਿੰਨਾ ਕੁਛ ਇੰਪਲੀਮੈਂਟ ਕਰ ਸਕਦਾ ਤੇ ਕਿੰਨੇ ਲੋਕਾਂ ਦੀ ਜ਼ਿੰਦਗੀ ਸੁਧਾਰ ਸਕਦਾ ਮੇਨਲੀ। ਠੀਕ ਹੈ, ਫਿਰ ਉਸ ਟਾਈਮ ਮੈਨੂੰ ਹੋਇਆ ਵੀ ਜੇ ਮੈਂ ਕਰਨਾ ਤਾਂ ਫਿਰ ਮੈਂ IAS ਹੀ ਬਣਨਾ, ਤਾਂ ਕਿ ਮੈਂ ਆਪਦੇ ਡਿਸਟ੍ਰਿਕਟ ਦੇ ਵਿੱਚ, ਚਲੋ ਇੰਡੀਆ ਦੇ ਵਿੱਚ ਤਾਂ ਇੰਪਲੀਮੈਂਟ ਹੋਊਗਾ ਹੋਊਗਾ, ਉਹ ਤੇ ਇੱਕ ਨੇਤਾ ਕਰ ਸਕਦਾ, ਪਰ ਜਿਹੜਾ ਇੱਕ ਆਫਿਸਰ ਕਰ ਸਕਦਾ ਉਹ ਸ਼ਾਇਦ ਹੋਰ ਕੋਈ ਨਾ ਕਰ ਸਕੇ ਉਹਨਾਂ ਇੰਪਲੀਮੈਂਟ। ਤਾਂ ਕਰਕੇ ਮੇਰਾ ਸ਼ੁਰੂ ਤੋਂ 8th ਦੇ ਵਿੱਚੋਂ ਮੇਰਾ ਡ੍ਰੀਮ ਸੀਗਾ ਵੀ ਮੈਂ IAS ਬਣਨਾ, ਤੇ ਹੁਣ ਮੈਂ ਸਿਵਲ ਇੰਜੀਨੀਅਰਿੰਗ ਦੇ ਨਾਲ UPSC ਦੀ ਪ੍ਰਿਪਰੇਸ਼ਨ ਕਰਨੀ ਹੈ ਜੀ।
0: ਜੀ, ਬਹੁਤ ਅੱਛੇ। ਤੇ ਜੇ ਅਸੀਂ ਤੁਹਾਨੂੰ ਕਹੀਏ ਕਿ ਹੁਣ ਤੁਸੀਂ ਬਹੁਤ ਅੱਛੇ ਨੰਬਰ ਹਾਸਲ ਕੀਤੇ ਹੈ ਤੇ ਤੁਹਾਨੂੰ ਅਸੀਂ ਇਨਾਮ ਦੇ ਤੌਰ ਤੇ ਕਿਤੇ ਘੁਮਾਣ ਲੈ ਕੇ ਜਾਂਦੇ ਹਾਂ, 10 ਦਿਨ ਤੁਹਾਨੂੰ ਅਸੀਂ ਇੱਕ ਟੂਰ ਪੈਕੇਜ ਦਿੰਦੇ ਹਾਂ, ਤਾਂ ਤੁਸੀਂ ਕਿਹੜੀ ਜਗ੍ਹਾ ਤੇ ਘੁੰਮਣਾ ਪਸੰਦ ਕਰੋਗੇ?
1: ਮੇਨਲੀ ਸਰ ਆਪਣੇ ਇੰਡੀਆ ਵਰਗੀ ਕੋਈ ਹੋਰ ਜਗ੍ਹਾ ਨਹੀਂ ਹੈ, ਇੰਡੀਆ ਵਰਗਾ ਕੋਈ ਦੇਸ਼ ਨਹੀਂ ਹੈ ਜਿੱਥੇ ਸਾਰੇ ਕਲਾਈਮੇਟ, ਸਾਰੇ ਤਰ੍ਹਾਂ ਦੇ ਮੌਸਮ, ਜਿੰਨਾ ਮਤਲਬ ਇੰਡੀਆ ਸੁੰਦਰ ਹੈ ਹੋਰ ਕੋਈ ਸੁੰਦਰ ਹੋਊਗਾ ਨਹੀਂ। ਜੇ ਮੈਨੂੰ ਮੌਕਾ ਮਿਲੇ ਤਾਂ ਫਿਰ ਮੈਂ ਆਪਣਾ ਜੋ ਈਸਟਰਨ ਸਾਈਡ ਹੈ, ਨੌਰਥ ਈਸਟ, ਉੱਧਰ ਘੁੰਮਣਾ ਜ਼ਿਆਦਾ ਪਸੰਦ ਕਰੂੰਗੀ, ਜਿਹੜਾ ਕਿ ਹੁਣ ਬਹੁਤ ਮਤਲਬ ਇੱਕ ਸਾਈਡ ਤੇ ਰਹਿ ਚੁੱਕਿਆ ਨੌਰਥ ਈਸਟ ਨੂੰ। ਆਪਾਂ ਮੇਨ ਇੰਡੀਆ ਦੇ ਵਿੱਚ ਤਾਂ ਆਪਾਂ ਸਾਰੇ ਕਿਤੇ ਜਾ ਆਉਂਦੇ ਹਾਂ, ਪਰ ਨੌਰਥ ਈਸਟ ਕਹਿਚਾ ਮਤਲਬ ਆਪਣੀ ਇੰਡੀਆ ਦਾ ਇੰਨਾ ਸੁੰਦਰ ਪਾਰਟ ਹੈ ਵੀ ਜਿਹਦੀ ਸੁੰਦਰਤਾ ਨੂੰ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਮੇਨਲੀ ਮੈਂ ਨੌਰਥ ਈਸਟ ਵਾਲੀ ਸਾਈਡ ਜੇ ਮੈਨੂੰ ਮੌਕਾ ਮਿਲੇ ਮੈਂ ਜ਼ਰੂਰ ਵਿਜ਼ਿਟ ਕਰਨਾ ਪਸੰਦ ਕਰੂੰ।
0: ਵਾਦਾ ਕਰੋ ਤੁਸੀਂ ਸਾਨੂੰ ਨਾਲ ਲੈ ਕੇ ਜਾਓਗੇ?
1: ਜ਼ਰੂਰ ਸਰ, ਬਿਲਕੁਲ
0: ਜੀ, ਅਸੀਂ ਸਾਰੇ ਬੱਚੇ ਤੁਹਾਡੇ ਨਾਲ ਜਾਣੇ ਚਾਹਾਂਗੇ
1: ਜੀ, ਜ਼ਰੂਰ
0: ਜੀ। ਸੋ ਇੱਥੇ ਆਖਰੀ ਦੇ ਵਿੱਚ ਸਾਡੀ ਗੱਲਬਾਤ ਦੇ ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਤੇ ਤੁਹਾਨੂੰ ਸੁਣ ਕੇ ਅਸੀਂ ਮੋਟੀਵੇਸ਼ਨ ਨਾਲ ਭਰ ਗਏ ਹਾਂ। ਸਾਡੇ ਆਉਣ ਵਾਲੇ ਕਈ ਦਿਨ ਜਿਹੜੇ ਆ ਉਹ ਸਾਨੂੰ ਊਰਜਾ ਦੇਣਗੇ ਤੁਹਾਡੀਆਂ ਗੱਲਾਂ ਸੁਣ ਕੇ, ਤੇ ਇਹ ਊਰਜਾ ਸਾਡੀ ਬਣੀ ਰਹੇ। ਤੁਹਾਡੀ ਅਸੀਂ ਕਿਹੜੀ ਗੱਲ ਫਿਰ ਵਾਰ ਵਾਰ ਯਾਦ ਕਰਿਆ ਕਰੀਏ ਉਹ ਸਾਨੂੰ ਦੱਸੋ।
1: ਮੇਨਲੀ ਸਰ ਇਹ ਹੈ ਵੀ ਖੁਦ ਤੇ ਹਮੇਸ਼ਾ ਬਿਲੀਵ ਕਰਨਾ, ਕਿਉਂਕਿ ਮੈਨੂੰ ਖੁਦ ਤੇ ਕਈ ਵਾਰ ਹਰੇਕ ਬੱਚੇ ਨੂੰ ਹੁੰਦਾ ਡਾਊਟ ਖੁਦ ਤੇ ਵੀ ਵਧੀਆ ਹੋਊਗਾ ਨਾ, ਐਗਜ਼ਾਮ ਵੀ ਰਿਜ਼ਲਟ ਅੱਛਾ ਆਏਗਾ ਨਾ, ਮੈਂ ਕਰ ਲੂੰਗਾ ਕਿਉਂਕਿ ਮੇਰੇ ਤੋਂ ਵੀ ਜ਼ਿਆਦਾ ਇੰਟੈਲੀਜੈਂਟ ਬੱਚੇ ਬੈਠੇ ਆ, ਪਰ ਖੁਦ ਤੇ ਜੋ ਤੁਸੀਂ ਹੋ ਕੋਈ ਨਹੀਂ ਹੈ
0: ਜੀ।
1: ਖੁਦ ਤੇ ਹਮੇਸ਼ਾ ਟਰਸਟ ਰੱਖਣਾ ਵੀ ਮੈਂ ਇਹ ਚੀਜ਼ ਜਿਹੜੀ ਮੈਂ ਮਿਹਨਤ ਕਰ ਰਿਹਾ ਉਹਦੇ ਨਾਲ ਪ੍ਰਾਪਤ ਕਰ ਲੂੰਗਾ। ਠੀਕ ਹੈ, ਤੇ ਬਸ ਇਹੀ ਵੀ ਖੁਦ ਤੇ ਟਰਸਟ ਰੱਖੋ, ਆਪਣੇ ਪੇਰੈਂਟਸ ਦਾ ਕਿਹਾ ਮੰਨੋ, ਕਿਉਂਕਿ ਪੇਰੈਂਟਸ ਜਿੰਨਾ ਚਿਰ ਤੁਹਾਡੇ ਨਾਲ ਨੇ ਉਹਨਾਂ ਚਿਰ ਕੋਈ ਤੁਹਾਡੇ ਨਾਲ ਨਹੀਂ ਖੜਾ ਜਿੰਨਾ ਚਿਰ ਪੇਰੈਂਟਸ ਤੁਹਾਡੇ ਨਾਲ ਖੜੇ, ਤੇ ਆਪਦੇ ਟੀਚਰਸ ਦਾ ਕਿਹਾ ਮੰਨੋ, ਕਿਉਂਕਿ ਟੀਚਰ ਇੱਕ ਟੀਚਰਸ ਤੇ ਪੇਰੈਂਟਸ ਹੀ ਦੋ ਸ਼ਖਸ ਨੇ ਜਿਹੜੇ ਤੁਹਾਡੀ ਸਫਲਤਾ ਦੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਵੀ ਸਾਡਾ ਬੱਚਾ ਸਾਡੇ ਤੋਂ ਵੀ ਕਾਮਯਾਬ ਹੋਵੇ। ਸਿਰਫ ਟੀਚਰਸ ਤੇ ਪੇਰੈਂਟਸ ਹੀ ਇਹ ਸੋਚ ਸਕਦਾ ਵੀ ਸਾਡਾ ਬੱਚਾ ਸਿਰਫ ਸਾਡੇ ਤੋਂ ਜ਼ਿਆਦਾ ਕਾਮਯਾਬ ਹੋ ਜਾਏ।
0: ਜੀ ਬਿਲਕੁਲ ਹਰਮੀਤ, ਤੁਸੀਂ ਸਹੀ ਆਖਿਆ। ਤੇ ਫਿਰ ਤੁਸੀਂ ਵਿਹਲੇ ਸਮੇਂ ਦੇ ਵਿੱਚ ਸਮਾਂ ਕਿਸ ਤਰ੍ਹਾਂ ਬਿਤਾਉਣਾ ਪਸੰਦ ਕਰਦੇ ਹੋ, ਕੀ ਸ਼ੌਂਕ ਰੱਖਦੇ ਹੋ?
1: ਸਰ ਮੇਰਾ ਗਾਰਡਨਿੰਗ ਤੇ ਨੋਵਲਸ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੇਨਲੀ, ਤਾਂ ਕਰਕੇ ਫਿਰ ਮੈਂ ਗਾਰਡਨਿੰਗ 'ਚ ਜ਼ਿਆਦਾ ਇੰਟਰਸਟ ਰੱਖਦੀ ਹਾਂ। ਮਦਰ ਮੇਰੇ ਮਦਰ ਨੂੰ ਵੀ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ, ਤਾਂ ਫਿਰ ਮੈਂ ਉਹਨਾਂ ਨਾਲ ਪਲਾਂਟਸ ਵਗੈਰਾ ਪਲਾਂਟ ਕਰਦੀ ਹਾਂ, ਤੇ ਦੂਸਰਾ ਮੈਨੂੰ ਨੋਵਲਸ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ।
0: ਤੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਟੈਕਸਟ ਬੁੱਕ ਪੜ੍ਹਨ ਦਾ ਦਿਲ ਘੱਟ ਕਰਦਾ ਹੈ ਤੇ ਕਿਤੇ ਨੋਵਲ ਹੀ ਆਪਾਂ ਵੱਧ ਪੜ੍ਹੀ ਜਾਈਏ? ਇਸ ਤਰ੍ਹਾਂ ਕਦੇ ਹੋਇਆ ਪੇਰੈਂਟਸ ਨੇ ਜਾਂ ਟੀਚਰ ਨੇ ਆਖਿਆ ਹੋਵੇ ਵੀ ਬੀਬਾ ਬਸ ਕਰ ਨਾਵਲ ਛੱਡ ਤੇ ਕਿਤਾਬ ਚੱਕ?
1: ਤਾਂ ਹੀ ਕਰਕੇ ਸਰ ਮੈਂ ਉਹਦੇ ਨੋਵਲ ਸਟਾਰਟ ਕਰਦੀ ਹਾਂ ਵੀ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਫਿਰ ਉਸ 'ਚ ਮਨ ਲੱਗ ਜਾਂਦਾ, ਫਿਰ ਆਉਂਦਾ ਵੀ ਅੱਜ ਨਵੇੜਦਾ ਪੂਰਾ ਨੋਵਲ। ਇਸੇ ਕਾਰਨ ਵੀ ਥੋੜਾ ਜਿਹਾ ਸਟੱਡੀ ਤੋਂ ਬਾਅਦ ਜੇ ਮੈਨੂੰ ਫ੍ਰੀ ਟਾਈਮ ਮਿਲਦਾ ਫਿਰ ਮੈਂ ਉਦੋਂ ਸਟਾਰਟ ਕਰਦੀ।
0: ਬਿਲਕੁਲ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ, ਕਿਉਂਕਿ ਕਿਸੇ ਵੀ ਕਿਤਾਬ ਨਾਲ ਇਹ ਤਜਰਬਾ ਮੇਰਾ ਵੀ ਕੀਤਾ ਹੋਇਆ ਕਿ ਜੇਕਰ ਉਹ ਕਿਤਾਬ ਅਸੀਂ ਇੱਕੇ ਝੁੱਟੀ ਲਾ ਕੇ ਇੱਕੇ ਹੱਲੇ ਪੜ੍ਹਦੀ ਹੈ ਤਾਂ ਪੜ੍ਹਦੀ ਹੈ, ਨਹੀਂ ਉਹ ਕਿਤਾਬ ਪਈ ਰਹਿ ਜਾਂਦੀ ਹੈ, ਸਾਥੋਂ ਪੜ੍ਹੀ ਨਹੀਂ ਜਾਂਦੀ। ਹਰਮੀਤ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ, ਤੁਹਾਨੂੰ ਸਾਡੇ ਵੱਲੋਂ ਢੇਰ ਦੁਆਵਾਂ ਤੁਹਾਡੇ ਭਵਿੱਖ ਲਈ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਤੇ ਮੈਂ ਦੁਬਾਰਾ ਥੈਂਕ ਯੂ ਕਰਦੀ ਹਾਂ ਆਕਾਸ਼ਵਾਣੀ ਦਾ ਮੈਨੂੰ ਇੱਥੇ ਇਨਵਾਈਟ ਕਰਨ ਦੇ ਲਈ, ਤੇ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ। ਥੈਂਕ ਯੂ ਸੋ ਮਚ
0: ਜੀ। ਓਕੇ ਰਾਜੀ, ਥੈਂਕ ਯੂ। ਇੱਕ ਹੋਰ ਵਿਦਿਆਰਥਣ ਸਾਡੇ ਨਾਲ ਹੈ ਜੋ ਮੈਰਿਟ ਦੇ ਵਿੱਚ ਆਈ ਹੈ, ਇਹ ਬੱਚੀ ਵੀ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਤੋਂ ਸਾਡੇ ਸਟੂਡੀਓ ਦੇ ਵਿੱਚ ਆਈ ਹੈ। ਰਾਜੇ ਤੁਹਾਡਾ ਸਵਾਗਤ ਕਰਦੇ ਹਾਂ, ਕੀ ਨਾਂ ਹੈ ਤੁਹਾਡਾ?
2: ਜੈਸਮਿਨ ਕੌਰ ਸਰ।
0: ਜੈਸਮਿਨ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਕਿਹੜਾ ਤੁਹਾਡਾ ਪਿੰਡ ਸ਼ਹਿਰ ਕਿਹੜਾ ਹੈ?
2: ਸਰ ਮੈਂ ਬੀਟਲਾ ਤੋਂ ਬਿਲੋਂਗ ਕਰਦੀ ਹਾਂ
0: ਜੀ। ਤੇ ਤੁਸੀਂ ਵੀ ਮੈਰਿਟ ਹਾਸਲ ਕੀਤੀ ਹੈ, ਹੈ ਨਾ?
2: ਹਾਂਜੀ ਸਰ।
0: ਕਿਹੜਾ ਸਬਜੈਕਟ ਸੀ ਤੁਹਾਡਾ?
2: ਸਰ ਮੇਰੇ ਕੋਲ ਵੋਕੇਸ਼ਨਲ ਦੀ ਸਟ੍ਰੀਮ ਸੀ।
0: ਉੱਚੀ ਬੋਲੋ ਪੁੱਤਰ।
2: ਵੋਕੇਸ਼ਨਲ ਸਟ੍ਰੀਮ ਸੀ ਸਰ ਮੇਰੇ ਕੋਲ
0: ਜੀ,
2: ਉਹਦੀ ਟ੍ਰੇਡ ਸੀ ਸਰ ਮਾਡਰਨ ਆਫਿਸ ਪ੍ਰੈਕਟਿਸ।
0: ਇਹ ਵੋਕੇਸ਼ਨਲ ਟ੍ਰੇਡ ਇਹ ਕਿਸ ਤਰ੍ਹਾਂ ਦੀ ਟ੍ਰੇਡ ਹੈ ਤੇ ਕਿਹਨੇ ਤੁਹਾਨੂੰ ਦੱਸਿਆ ਵੀ ਆਹ ਟ੍ਰੇਡ ਰੱਖ ਲਓ, ਵੀ ਇਸ ਟ੍ਰੇਡ ਨੂੰ

0: ਹੀ ਲੈ ਗਏ। ਦੇਖੋ ਇਹ ਕਿਹਨੇ ਦੱਸਿਆ ਸੀ ਤੁਹਾਨੂੰ, ਕਿਸ ਤਰ੍ਹਾਂ ਦੀ ਟ੍ਰੇਡ ਹੈ?
1: ਸਰ ਐਕਚੁਅਲੀ ਇਸ ਤੋਂ ਪਹਿਲਾਂ ਮੇਰੀ ਸਿਸਟਰ ਇੱਥੇ ਸਟੱਡੀ ਕਰਦੀ ਸੀ ਇਸ ਸਕੂਲ 'ਚ ਹੀ, ਅਤੇ ਮਤਲਬ ਕਿ ਜਦੋਂ ਮੇਰੀ 10th ਕਲੀਅਰ ਹੋਈ ਸਰ, ਮੈਨੂੰ ਮਤਲਬ ਕਿ ਮੋਟੀਵੇਟ ਕੀਤਾ ਗਿਆ, ਮੇਰੀ ਸਿਸਟਰ ਨੇ ਵੀ ਕੀਤਾ, ਪੇਰੈਂਟਸ ਨੇ ਵੀ ਕੀਤਾ। ਸਰ ਜਦੋਂ ਮੈਂ ਸਕੂਲ 'ਚ ਐਂਟਰ ਹੋਈ ਤਾਂ ਮੈਨੂੰ ਸਭ ਤੋਂ ਪਹਿਲਾਂ ਫਸਟਲੀ ਮੈਮ ਮਿਲੇ ਰਿੰਮੀ ਮੈਮ
0: ਜੀ,
1: ਸਰ ਉਹਨਾਂ ਨੇ ਮੇਰੀ ਸਿਸਟਰ ਨੂੰ ਪੜ੍ਹਾਇਆ ਸੀ, ਅਤੇ ਸਰ ਉਹਨਾਂ ਨੇ ਮਤਲਬ ਕਿ ਮੈਨੂੰ ਮੋਟੀਵੇਟ ਕੀਤਾ ਕਿ ਤੂੰ ਇਸ ਟ੍ਰੇਡ 'ਚ ਐਡਮਿਸ਼ਨ ਲੈ, ਅਤੇ ਸਰ ਉਹਨਾਂ ਨੇ ਮੇਰੀ ਐਡਮਿਸ਼ਨ ਕਰਵਾ ਦਿੱਤੀ। ਹਾਲਾਂਕਿ ਮੇਰੀ ਮਤਲਬ ਕਿ ਨਹੀਂ ਮਨ ਸੀਗਾ ਇਸ ਟ੍ਰੇਡ 'ਚ ਆਉਣ ਦਾ, ਪਰ ਸਰ ਉਹਨਾਂ ਨੇ ਮਤਲਬ ਕਿ ਮੈਨੂੰ ਮੋਟੀਵੇਟ ਕੀਤਾ, ਨਹੀਂ ਵਧੀਆ ਟ੍ਰੇਡ ਹੈ ਤੂੰ, ਹੈ ਨਾ, ਮਤਲਬ ਕਿ ਮੈਰਿਟ 'ਚ ਵੀ ਆ ਜਾਏਗੀ, ਨੰਬਰ ਵਧੀਆ ਆਉਣਗੇ ਸਰ। ਅਤੇ ਸਰ ਮੈਨੂੰ ਫਿਰ ਉਸ ਟ੍ਰੇਡ 'ਚ ਐਡਮਿਸ਼ਨ ਲੈ ਲਈ ਸਰ ਮੈਂ ਲੈ ਕੇ। ਬਾਅਦ 'ਚੋਂ ਮੈਂ ਹਜੇ ਤੱਕ ਵੀ ਕਹਿਣੀ ਹਾਂ ਕਿ ਮੈਂ ਨਹੀਂ ਇਸ ਟ੍ਰੇਡ 'ਚ ਹੈ ਨਾ ਐਡਮਿਸ਼ਨ ਲੈਣੀ ਸੀ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਚਲੋ ਟ੍ਰੇਡ ਵਧੀਆ, ਸਰ ਜਦੋਂ ਮੈਂ ਉਹਦੀ ਪੜ੍ਹਾਈ ਕਰਨ ਲੱਗ ਗਈ ਤਾਂ ਮੈਨੂੰ ਮਤਲਬ ਕਿ ਵਧੀਆ ਲੱਗਿਆ, ਇੰਟਰਸਟ ਹੋ ਗਿਆ ਸਰ ਮੇਰਾ ਉਸ ਚੀਜ਼ 'ਚ, ਠੀਕ ਹੈ ਸਰ। ਅਤੇ ਮਤਲਬ ਕਿ ਵਧੀਆ ਮੈਂ ਉਸ ਤਰੀਕੇ ਨੂੰ ਲੈਤਾ, ਮਤਲਬ ਕਿ ਜਦੋਂ ਮੈਂ ਪੜ੍ਹਨਾ ਹੁੰਦਾ ਸੀ ਤਾਂ ਮੈਂ ਉਸ ਚੀਜ਼ ਨੂੰ ਪੜ੍ਹਨਾ ਘੱਟ ਹੁੰਦਾ ਸੀ, ਸਮਝ ਕੇ ਉਹਨੂੰ ਵਧੀਆ ਤਰੀਕੇ ਨਾਲ ਕੀਤਾ, ਤਾਂ ਮੈਨੂੰ ਇਹ ਟ੍ਰੇਡ ਵਧੀਆ ਲੱਗੀ ਸਰ। ਹੁਣ ਵੀ ਮੈਂ ਜੇ ਬੱਚਿਆਂ ਨੂੰ ਕਹੂੰਗੀ ਤਾਂ ਮੈਂ ਇਸ ਟ੍ਰੇਡ ਲਈ ਮੋਟੀਵੇਟ ਹੀ ਕਰੂੰਗੀ ਸਰ।
0: ਅੱਛਾ, ਕੀ ਹੁੰਦਾ ਹੈ ਮਾਡਰਨ ਆਫਿਸ ਪ੍ਰੈਕਟਿਸਿਸ ਦੇ ਵਿੱਚ, ਕਿਸ ਤਰ੍ਹਾਂ ਦੇ ਸਬਜੈਕਟ ਪੜ੍ਹਦੇ ਹੋ ਅਤੇ ਕਿੰਨਾ ਥਿਓਰੈਟੀਕਲ ਹਿੱਸਾ ਆਇਆ ਤੁਹਾਨੂੰ, ਕਿੰਨਾ ਪ੍ਰੈਕਟੀਕਲ ਦੇ ਨੰਬਰ ਲੱਗੇ, ਥੋੜ੍ਹਾ ਜਿਹਾ ਉਹ ਵੀ ਦੱਸ ਦਿਓ
1: ਸਰ। ਇਹ 'ਚ ਨੇ ਸਬਜੈਕਟ ਹੈਗੇ ਜੀ ਅਕਾਊਂਟਸ, ਅਕਾਊਂਟਿੰਗ ਐਂਡ ਈ ਕਮਰਸ, ਆਫਿਸ ਮੈਨੇਜਮੈਂਟ, ਟਾਈਪੋਗ੍ਰਾਫੀ ਅਤੇ ਜਨਰਲ ਫਾਊਂਡੇਸ਼ਨ ਕੋਰਸ। ਸਰ ਬਹੁਤ ਵਧੀਆ ਸਬਜੈਕਟ ਹੈ ਸਰ, ਇਹਦੇ ਵਿੱਚ ਕੀ ਹੈ ਮਤਲਬ ਕਿ ਥਿਊਰੀ ਹੁੰਦੀ ਸੀ, ਪ੍ਰੈਕਟੀਕਲ ਨਹੀਂ ਸੀ, ਥਿਊਰੀ ਸੀ ਸਰ
0: ਜੀ।
1: ਅਤੇ ਮਤਲਬ ਕਿ ਸਰ ਇਹਦੇ ਵਿੱਚ ਪ੍ਰੈਕਟੀਕਲ ਦੇ ਨੰਬਰ ਸੀਗੇ 50-50,
0: ਠੀਕ ਹੈ ਜੀ,
1: ਠੀਕ ਹੈ ਸਰ। ਅਤੇ 20-20 ਉਹ ਇੰਟਰਨਲ ਲੱਗਦੀ ਸੀ ਸਰ, ਜੋ ਟੀਚਰ ਲਾਉਂਦੇ ਸੀ।
0: ਘਰੋਂ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਮਿਲੀ, ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਇਹ ਕਹਿ ਦਿੱਤਾ ਜਾਂਦਾ ਹੈ ਕਿ ਕੁੜੀਆਂ ਬਹੁਤ ਮਿਹਨਤ ਕਰਦੀਆਂ ਹੈਗੀਆਂ ਅਤੇ ਘਰ ਦਾ ਕੰਮ ਵੀ ਕਰਦੀਆਂ, ਅਤੇ ਫਿਰ ਉਹ ਕੁਛ ਅੜਿੱਕੇ ਆਏ ਘਰੇ ਘਰ ਦੇ ਕੰਮ ਨੂੰ ਲੈ ਕੇ, ਜਾਂ ਜੋ ਕੁੜੀਆਂ ਤੋਂ ਘਰਦਿਆਂ ਦੀ ਉਮੀਦਾਂ ਹੁੰਦੀਆਂ ਵੀ ਥੋੜਾ ਬਹੁਤ ਕੰਮ ਵੀ ਕਰਾਵੇ, ਹੱਥ ਵਟਾਵੇ ਘਰੇ, ਉਸ ਚੀਜ਼ ਨੂੰ ਲੈ ਕੇ ਕਦੇ ਕੋਈ ਦਿੱਕਤ ਆਈ ਤੁਹਾਨੂੰ?
1: ਸਰ ਫਸਟਲੀ ਮੈਂ ਤੁਹਾਨੂੰ ਦੱਸਦੀ ਹਾਂ, ਅਸੀਂ 4 ਸਿਸਟਰ
0: ਜੀ
1: ਸਰ, ਮਤਲਬ ਕਿ ਘਰਦਿਆਂ ਨੇ ਮੈਨੂੰ ਮਤਲਬ ਕਿ ਕੁੜੀ ਨਹੀਂ ਸਮਝਿਆ ਸੀ,
0: ਠੀਕ ਹੈ,
1: ਠੀਕ ਹੈ, ਮੁੰਡੇ ਵਾਂਗੂ ਟ੍ਰੇਡ ਕਰਦੇ ਸਾਰੇ, ਬਾਹਰ ਦੇ ਕੰਮ ਸਰ ਮੈਂ ਕਰਦੀ ਹਾਂ,
0: ਅੱਛਾ,
1: ਠੀਕ ਹੈ ਜੀ। ਅਤੇ ਮਤਲਬ ਕਿ ਨਾਲ ਨਾਲ ਸਟੱਡੀ ਵੀ ਕਰਦੀ ਸੀ, ਮਤਲਬ ਕਿ ਹਾਲਾਂਕਿ ਬਹੁਤ ਪੇਰੈਂਟਸ ਨੂੰ ਮੇਰੇ ਤੇ ਬਹੁਤ ਪ੍ਰਾਊਡ ਸੀ, ਹਾਲੇ ਵੀ ਕਰਦੇ ਆ, ਹਜੇ ਤਾਂ ਹੁਣ ਤਾਂ ਵੱਧ ਹੋ ਗਿਆ ਜੀ,
0: ਠੀਕ ਹੈ, ਬਿਲਕੁਲ, ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਹੁਣ ਪ੍ਰਾਊਡ ਹੈ। ਹਾਂਜੀ
1: ਹਾਂਜੀ। ਤੇ ਸਰ ਮਤਲਬ ਕਿ ਉਹ ਫਿਰ ਮੈਂ ਸਟੱਡੀ ਨੂੰ ਵੀ ਟਾਈਮ ਦੇਣਾ ਸੀ, ਸਟੱਡੀ ਨੂੰ ਟਾਈਮ ਸਰ ਮੇਰਾ ਦਿੱਤਾ ਜਾਂਦਾ ਸੀ, ਰਾਤ ਨੂੰ ਤਾਂ ਮੈਂ 12 ਵਜੇ ਤੱਕ ਪੜ੍ਹਨਾ ਸੀ,
0: ਠੀਕ ਹੈ ਜੀ।
1: ਸਵੇਰੇ ਫਿਰ ਮੇਰੇ ਪਾਪਾ ਨੇ ਮੈਨੂੰ 3 ਵਜੇ ਜਗਾ ਦੇਣਾ ਸੀ, 3 ਵਜੇ ਜਗਾ ਕੇ ਫਿਰ ਮੈਂ ਸਕੂਲ ਦੇ ਟਾਈਮ ਸਾਰਾ ਪੜ੍ਹ ਕੇ ਸਕੂਲ ਤੋਂ ਆ ਕੇ ਘੰਟਾ ਰੈਸਟ ਕਰਕੇ ਸਰ ਫਿਰ ਮੈਂ ਸਰ ਮੈਂ ਕੋਈ ਟਿਊਸ਼ਨ ਨਹੀਂ ਰੱਖਿਆ ਸੀ,
0: ਓਕੇ,
1: ਟਿਊਸ਼ਨ ਅੱਜ ਤੱਕ ਨਹੀਂ ਰੱਖਿਆ ਸਰ, ਮੈਂ ਪਲੱਸ ਟੂ ਕਲੀਅਰ ਹੋ ਗਈ, ਮੇਰੀ ਇਸ ਤੋਂ ਅੱਗੇ ਵੀ ਮੈਂ ਕੋਈ ਟਿਊਸ਼ਨ ਨਹੀਂ ਕਰਨਾ, ਤਾਂ ਆਪਦੇ ਮਾਇੰਡ ਨਾਲ ਹੀ ਪੜ੍ਹਨਾ ਸਰ।
0: ਮਾਂ ਬਾਪ ਤੁਹਾਡੇ ਕੀ ਕਰਦੇ ਆ, ਉਹਨਾਂ ਨੂੰ ਇੰਨਾ ਪਤਾ ਵੀ ਬੱਚੇ ਨੂੰ ਪੜ੍ਹਾਉਣਾ ਹੈ, ਉਹ ਸਵੇਰੇ 3 ਵਜੇ ਉੱਠ ਤੁਹਾਨੂੰ ਪੜ੍ਹਨ ਲਈ ਉਠਾ ਰਹੇ ਹੈ, ਉਹ ਕੀ ਕਰਦੇ ਆ, ਅਸੀਂ ਉਹਨਾਂ ਬਾਰੇ ਵੀ ਜਾਣਨਾ ਚਾਹੁੰਦੇ ਹਾਂ।
1: ਸਰ ਮੇਰੇ ਮੰਮੀ ਪਾਪਾ ਦੇਖੋ ਹੈਗੇ ਤਾਂ ਲੇਬਰ ਹੀ ਹੈ
0: ਜੀ, ਠੀਕ ਹੈ,
1: ਠੀਕ ਹੈ ਜੀ। ਅਤੇ ਮਤਲਬ ਕਿ ਉਹ ਡਿਊਟੀ ਕਰਦੇ ਆ, ਮੇਰੇ ਪਾਪਾ ਵੀ ਕਰਦੇ ਆ ਜੀ, ਅਤੇ ਮੰਮਾ ਵੀ ਕਰਦੇ ਆ, ਹੈ ਨਾ, ਫਿਰ ਉਹਨਾਂ ਨੇ ਵੀ ਟਾਈਮ ਨਾਲ ਜਾਣਾ ਹੁੰਦਾ ਸੁਬਹਾ, ਅਤੇ ਪਰ ਪਾਪਾ ਅਲਾਰਮ ਲਾ ਕੇ ਸਪੈਸ਼ਲੀ ਮੈਨੂੰ ਉਠਾਉਂਦੇ ਸੀ ਪੜ੍ਹਨ ਲਈ
0: ਜੀ। ਬਹੁਤ ਅੱਛੇ, ਤੁਹਾਡੇ ਤੋਂ ਜਿਹੜੇ ਵੱਡੇ ਤੁਹਾਡੇ ਭੈਣ ਭਰਾ ਹੈ, ਉਹ ਕੀ ਕਰ ਰਹੇ ਨੇ?
1: ਸਰ ਮੇਰੇ ਤੋਂ ਵੱਡੀਆਂ 2 ਸਿਸਟਰ ਆ ਮੇਰੀਆਂ, ਇੱਕ ਤਾਂ ਕਾਲਜ ਆ ਸਰ, ਕਾਲਜ ਕਰਦੇ ਆ, ਸਰ ਨਹੀਂ ਪੜ੍ਹਦੇ,
0: ਇੱਕ ਨਹੀਂ ਪੜ੍ਹਦੇ। ਜਿੰਨਾ ਤੁਸੀਂ ਪੜ੍ਹਨਾ ਚਾਹਿਆ ਉਹਨੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪੜ੍ਹਾਇਆ, ਤੇ ਹੋਰ ਵੀ ਅੱਗੇ ਪੜ੍ਹਾਉਣਗੇ, ਤੁਸੀਂ ਕਿਹਾ ਹੁਣ ਤੁਸੀਂ ਕਾਲਜ ਵੀ ਜਾਣਾ ਹੈਗਾ, ਤੇ ਕਾਲਜ ਕਿਹੜੀ ਸਟ੍ਰੀਮ ਲੈਣੀ ਹੈ, ਅੱਗੇ ਕੀ ਕਰਨਾ ਚਾਹੁੰਦੇ ਹੋ, ਅਸੀਂ ਉਸ ਬਾਰੇ ਜਾਣਨਾ ਚਾਹੁੰਦੇ
1: ਹਾਂ। ਸਰ ਮੈਂ ਵੀ UPSC ਦੀ ਤਿਆਰੀ ਕਰਨੀ ਹੈ
0: ਜੀ,
1: BA+UPSC ਮੈਨੂੰ ਆਫਰ ਆਇਆ ਸਰ ਅਕਾਲ ਯੂਨੀਵਰਸਿਟੀ ਤੋਂ ਹੀ, ਕੋਚਿੰਗ ਵੀ ਫ੍ਰੀ ਹੈ ਸਰ ਉਹਦੀ, ਤੇ ਸਰ ਪੇਰੈਂਟਸ ਵੀ ਗਾਈਡ ਕਰਦੇ ਪਏ ਆ ਜੀ ਉਹਦੇ ਲਈ ਐਡਮਿਸ਼ਨ ਲੈਣ ਵਾਸਤੇ, ਸੋ ਮੇਰਾ ਵੀ ਬਹੁਤ ਇੰਟਰਸਟ ਹੈ ਉਸ ਚੀਜ਼ 'ਚ, ਮੈਂ ਸਰ ਫਿਰ ਦੇਖਦੀ ਐਡਮਿਸ਼ਨ ਲਈ ਹੁਣ
0: ਜੀ। ਬਹੁਤ ਅੱਛੇ, ਜਦੋਂ ਤੁਹਾਨੂੰ ਲੱਗਦਾ ਕਿ ਮੈਂ ਹੁਣ ਪੜ੍ਹ ਕੇ ਥੋੜਾ ਜਿਹਾ ਅੱਕ ਥੱਕ ਗਈ ਹਾਂ, ਤੇ ਫਿਰ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ?
1: ਅੱਕਦੀ ਨਹੀਂ, ਪੜ੍ਹ ਕੇ ਤਾਂ ਮੈਂ ਵੈਸੇ।
0: ਬਹੁਤ ਅੱਛੀ ਗੱਲ ਹੈ, ਤੇ ਪੜ੍ਹਨਾ ਹੀ ਤੁਹਾਨੂੰ ਪਸੰਦ ਹੈ, ਤੁਸੀਂ ਪੜ੍ਹ ਕੇ ਹੀ ਬਲਕਿ ਤਰੋ ਤਾਜ਼ਾ ਹੁੰਦੇ ਹੋ।
1: ਹਾਂਜੀ ਹਾਂਜੀ
0: ਜੀ। ਤੇ ਤੁਹਾਡੇ ਟੀਚਰਸ ਜਿਹੜੇ ਨੇ, ਕਈ ਵਾਰ ਇਹ ਹੁੰਦਾ ਹੈ ਵੀ ਜਿਵੇਂ ਘਰ ਦੇ ਵਿੱਚ ਸਾਡਾ ਮੰਮੀ ਡੈਡੀ ਨਾਲ ਮਨ ਮੁਟਾਵ ਹੋ ਜਾਂਦਾ ਹੈਗਾ, ਸਾਨੂੰ ਕੋਈ ਗੱਲ ਉਹਨਾਂ ਦੀ ਬੁਰੀ ਲੱਗ ਜਾਂਦੀ ਹੈ, ਕਦੇ ਸਕੂਲ 'ਚ ਵੀ ਐਂ ਹੋਇਆ ਕਦੇ ਕਿਸੇ ਟੀਚਰ ਦੀ ਕੋਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ, ਪਰ ਬਾਅਦ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਟੀਚਰ ਸਹੀ ਸੀ, ਉਹਨਾਂ ਨੇ ਇਹ ਗੱਲ ਮੈਨੂੰ ਗਾਈਡ ਕੀਤੀ?
1: ਨੋ ਸਰ
0: ਜੀ,
1: ਨੋ ਸਰ।
0: ਤੇ ਤੁਹਾਨੂੰ ਤੁਹਾਡੇ ਸਕੂਲ ਦੇ ਵਿੱਚ ਕਿਹੜੇ ਟੀਚਰ ਸਭ ਤੋਂ ਵੱਧ ਵਧੀਆ ਲੱਗੇ, ਜਿਨ੍ਹਾਂ ਦਾ ਤਰੀਕਾ ਪੜ੍ਹਾਉਣ ਦਾ ਸਮਝਾਉਣ ਦਾ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਸਾਰੀ ਉਮਰ?
1: ਸਰ ਫਸਟਲੀ ਤਾਂ ਮੇਰੀ ਇੰਚਾਰਜ ਹੀ ਹੈ ਰਿੰਮੀ ਜੁਨੇਜਾ ਸਰ, ਸੈਕਿੰਡਲੀ ਮੇਰੇ ਪੰਜਾਬੀ ਵਾਲੇ ਟੀਚਰ ਸੀ ਜਸਵਿੰਦਰ ਕੌਰ ਮੈਮ, ਇਹ 2 ਟੀਚਰਸ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਸਰ, ਇਹਨਾਂ ਦੀ ਮਤਲਬ ਕਿ ਜੇ

0: ਕਿਹੜੇ ਟੀਚਰ ਨੂੰ ਹਮੇਸ਼ਾ ਯਾਦ ਕਰਦੇ ਹੋ?
1: ਉੱਥੋਂ ਦੇ ਸਰ ਸ਼੍ਰੀਮਤੀ ਸੁਨੀਤਾ ਮੈਮ ਸੀ, ਹਿੰਦੀ ਦੇ ਟੀਚਰ ਸੀ ਸਰ, ਉਹ ਵੀ ਮੇਰੇ ਇੰਚਾਰਜ ਸੀ, ਉਹ ਵੀ ਬਹੁਤ ਉਹਨਾਂ ਨੇ ਵੀ ਬਹੁਤ ਮੈਨੂੰ ਵਧੀਆ ਤਰੀਕੇ ਨਾਲ ਮੋਟੀਵੇਟ ਕੀਤਾ ਸੀ ਸਰ, ਤਾਂ ਹੀ ਫਿਰ ਮੈਂ ਇੱਧਰ ਐਡਮਿਸ਼ਨ ਲੈ ਕੇ ਮੈਰਿਟ ਹਾਸਲ ਕੀਤਾ।
0: ਬਹੁਤ ਸਾਰੀਆਂ ਕੁੜੀਆਂ ਇਹ ਕਹਿੰਦੀਆਂ ਵੀ ਅਸੀਂ ਵੀ ਟੀਚਰ ਬਣਨਾ, ਅਧਿਆਪਕ ਬਣਨਾ, ਤੁਸੀਂ ਕਦੇ ਇਸ ਤਰ੍ਹਾਂ ਸੋਚਿਆ?
1: ਨੋ ਸਰ
0: ਜੀ, ਤੁਸੀਂ UPSC ਹੀ ਕਰਨਾ?
1: ਹਾਂਜੀ ਸਰ।
0: ਵੈਰੀ ਗੁੱਡ, ਬਹੁਤ ਅੱਛੇ। UPSC ਦੇ ਵਿੱਚ ਫਿਰ ਅੱਗੇ ਸੋਚਿਆ ਵੀ ਕਿਹੜਾ ਸਬਜੈਕਟ ਮੇਨ ਰੱਖ ਕੇ ਤੁਸੀਂ ਪੇਪਰ ਦਿਓਗੇ?
1: ਹਜੇ ਨਹੀਂ ਸੋਚਿਆ ਸਰ।
0: ਚਲੋ ਬਹੁਤ ਅੱਛੀ ਗੱਲ ਹੈ, ਇਹ ਸੋਚਣ ਲਈ ਵਾਕਈ ਤੁਹਾਡੇ ਕੋਲ ਸਮਾਂ ਅਜੇ ਕਾਫੀ ਪਿਆ ਹੈਗਾ, ਤੇ ਸਾਡੀ ਗੱਲਬਾਤ ਦੇ ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ?
1: ਥੈਂਕ ਯੂ ਕਰਨਾ ਚਾਹੂੰਗੀ FM ਰੇਡੀਓ ਦਾ, ਆਕਾਸ਼ਵਾਣੀ ਬਠਿੰਡਾ ਦਾ। ਥੈਂਕ ਯੂ ਸੋ ਮਚ।
0: ਸ਼ੁਕਰੀਆ, ਤੁਹਾਨੂੰ ਵੀ ਸਾਡੇ ਵੱਲੋਂ ਢੇਰ ਦੁਆਵਾਂ, ਢੇਰ ਵਧਾਈਆਂ, ਤੇ ਅਸੀਂ ਥੈਂਕ ਯੂ ਤੁਹਾਨੂੰ ਵੀ ਕਹਿਣਾ ਚਾਹੁੰਦੇ ਹਾਂ, ਤੁਸੀਂ ਸਾਡੇ ਜ਼ਿਲ੍ਹੇ ਨੂੰ ਮੈਰਿਟ ਦੇ ਵਿੱਚ ਲੈ ਆਂਦਾ, ਤੁਸੀਂ ਜੋ ਹੈ ਸਾਡਾ ਮਾਣ ਵਧਾਇਆ ਸਾਰਿਆਂ ਦਾ, ਬਠਿੰਡਾ ਵਾਸੀਆਂ ਦਾ, ਬਠਿੰਡਾ ਜ਼ਿਲ੍ਹਾ ਨਿਵਾਸੀਆਂ ਦਾ ਤੁਸੀਂ ਮਾਣ ਵਧਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।
0: ਓਕੇ ਪੁੱਤਰ। ਸਾਡੇ ਨਾਲ ਨੇ ਮਾਸਟਰ ਮੈਡਮ ਅਮਨਦੀਪ ਕੌਰ ਜੀ। ਮੈਮ, ਤੁਸੀਂ ਸਾਨੂੰ ਇਹ ਦੱਸੋ ਵੀ ਚੁਣੌਤੀਆਂ ਕਿਹੜੀਆਂ ਰਹੀਆਂ, ਕੁੜੀਆਂ ਦੇ ਨਾਲ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ, ਪੇਰੈਂਟਸ ਕਿਸ ਕਿਸ ਸਮੱਸਿਆ ਦੇ ਨਾਲ ਬੱਚਿਆਂ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਆ, ਤੇ ਤੁਸੀਂ ਫਿਰ ਉਹ ਸਮੱਸਿਆਵਾਂ ਉਹਨਾਂ ਦੀਆਂ ਕਿਵੇਂ ਸੋਲਵ ਕਰਦੇ ਹੋ, ਕਿਵੇਂ ਨਜਿੱਠਦੇ ਹੋ?
2: ਸਰ ਸ਼ੁਕਰੀਆ ਤੁਹਾਡਾ। ਸਮੱਸਿਆਵਾਂ ਕੁੜੀਆਂ ਦੀਆਂ ਆਉਂਦੀਆਂ ਹੈਗੀਆਂ, ਜਿਵੇਂ ਬੇਸਿਕ ਤਾਂ ਸਾਨੂੰ ਜਿਹੜੀ ਸਮੱਸਿਆ ਆਉਂਦੀ ਹੈ ਉਹ ਅਟੈਂਡੈਂਸ ਦੀ ਆਉਂਦੀ ਹੈ, ਮਤਲਬ ਪੇਰੈਂਟਸ ਆ ਜਿਹੜੇ ਉਹ 10th ਤੱਕ ਇੰਨੇ ਅਵੇਅਰ ਨਹੀਂ ਹੁੰਦੇ ਵੀ ਬੱਚਿਆਂ ਨੂੰ ਰੋਜ਼ ਸਕੂਲ ਭੇਜਣ, ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਬੱਚਿਆਂ ਨੂੰ ਮੋਟੀਵੇਟ ਕਰੀ ਰੱਖੀਏ ਕਿ ਉਹ ਰੋਜ਼ ਸਕੂਲ ਆਉਣ, ਤੇ ਜੇ ਉਹ ਰੋਜ਼ ਸਕੂਲ ਆਉਣਗੇ ਤੇ ਉਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਆਟੋਮੈਟਿਕਲੀ ਅੱਛਾ ਆਊਗਾ
0: ਜੀ।
2: ਹਾਂਜੀ
0: ਮੈਡਮ, ਬੱਚਿਆਂ ਨੇ ਅੱਗੇ ਚੱਲ ਕੇ ਜਦੋਂ ਸਟ੍ਰੀਮ ਚੁਣਨਾ ਹੈ 10th ਤੋਂ ਬਾਅਦ, ਫਿਰ ਅਧਿਆਪਕ ਜਾਂ ਸਕੂਲ ਉਹਨਾਂ ਨੂੰ ਕਿਵੇਂ ਗਾਈਡ ਕਰਦਾ ਹੈ, ਤੁਸੀਂ ਉਹਦੇ 'ਚ ਇਹਨਾਂ ਬੱਚਿਆਂ ਨੂੰ ਕੀ ਆਖੋਗੇ?
2: ਦੇਖੋ ਜੀ, ਜਦੋਂ ਬੱਚੇ ਨੇ 10th ਤੋਂ ਬਾਅਦ ਸਟ੍ਰੀਮ ਚੁਣਨੀ ਹੈ ਤਾਂ ਉਹਦੇ 'ਚ ਅਧਿਆਪਕ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ
0: ਜੀ,
2: ਕਿਉਂਕਿ ਬੱਚਿਆਂ ਨੂੰ 10th ਤੋਂ ਬਾਅਦ ਬਹੁਤ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਅਸੀਂ ਕਿਸ ਸਟ੍ਰੀਮ 'ਚ ਦਾਖਲਾ ਲਈਏ। ਉਹਨਾਂ ਨੂੰ ਮਤਲਬ ਕਈ ਬੱਚੇ ਤਾਂ ਲਾਈ ਲੱਗ, ਜਿਵੇਂ ਆਰਟਸ ਲੈ ਰਿਹਾ ਮੇਰਾ ਫਰੈਂਡ ਤਾਂ ਮੈਂ ਵੀ ਆਰਟਸ ਲਊਂਗਾ, ਪਰ ਇਹ ਸਹੀ ਨਹੀਂ ਹੈ। ਤਾਂ ਅਸੀਂ 10th 'ਚ ਬੱਚਿਆਂ ਦੀ ਕਾਉਂਸਲਿੰਗ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਵੀ ਬੇਟਾ ਤੁਹਾਡਾ ਇਹ ਸਬਜੈਕਟ ਅੱਛਾ ਅਤੇ ਤੁਸੀਂ ਗਾਂਹ ਬਣਨਾ ਕੀ ਹੈ ਲਾਈਫ 'ਚ, ਉਸ ਚੀਜ਼ ਨੂੰ ਸੋਚ ਕੇ ਜਿਹੜੀ ਹੈਗੀ ਉਹ ਸਟ੍ਰੀਮ ਤੁਸੀਂ +1 +2 ਦੀ ਚੂਜ਼ ਕਰਨੀ ਹੈ, ਕਿਉਂਕਿ ਜਿਹੜੀ ਸਟ੍ਰੀਮ ਤੁਸੀਂ ਚੂਜ਼ ਕਰੋਗੇ ਉਹਦੇ 'ਚ ਹੀ ਤੁਹਾਡਾ ਕਰੀਅਰ ਹੈ ਜਿਹੜਾ ਤੁਸੀਂ ਉਹ ਆਪਦਾ ਸੋਚਦੇ ਹੋਵੋਗੇ, ਤਾਂ ਉਹ ਤੁਹਾਡੇ ਲਈ ਬੈਸਟ ਆਪਸ਼ਨ ਰਹੂਗੀ
0: ਜੀ। ਤੇ ਮੈਮ, ਬੱਚਿਆਂ ਨੂੰ ਜੋ 10th ਦੇ ਵਿੱਚ ਚੰਗੇ ਨੰਬਰ ਲੈ ਆਏ ਨੇ, +2 ਦੇ ਵਿੱਚ ਜਿਨ੍ਹਾਂ ਦੇ ਚੰਗੇ ਨੰਬਰ ਆਏ ਨੇ, ਤੇ ਜਿਹੜੇ ਚੰਗੇ ਨੰਬਰ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ 10th ਦੇ ਵਿੱਚ ਜਾਂ +2 ਦੇ ਵਿੱਚ ਹੋਏ ਨੇ ਇਸ ਸਾਲ, ਉਹਨਾਂ ਨੂੰ ਤੁਸੀਂ ਕੀ ਆਖ ਕੇ ਮੋਟੀਵੇਟ ਕਰੋਗੇ?
2: ਦੇਖੋ, ਜਿਹੜੇ ਬੱਚੇ 10th 'ਚੋਂ ਪਾਸ ਆਊਟ ਹੋਏ ਆ +1 'ਚ ਜਾਣਗੇ, ਜਾਂ ਆਪਣੇ ਕੋਲ 10th 'ਚ ਜਿਹੜੇ ਬੱਚੇ ਨੇ ਉਹਨਾਂ ਲਈ ਸਿਰਫ ਇੱਕ ਹੀ ਸੁਜੈਸ਼ਨ ਹੈ, ਇੱਕ ਤਾਂ ਰੈਗੂਲੈਰਿਟੀ ਹੈ ਜਿਹੜੀ ਉਹ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦੀ ਹੈ ਤੁਹਾਡੀ ਸਕਸੈਸ 'ਚ, ਮਤਲਬ ਤੁਸੀਂ ਕਿਸੇ ਚੀਜ਼ ਪ੍ਰਤੀ ਕਿੰਨੇ ਕੰਸਿਸਟੈਂਟ ਹੋ, ਰੋਜ਼ ਐਫਰਟ ਕਰੋਗੇ ਤਾਂ ਸਕਸੈਸ ਹੈ ਜਿਹੜੀ ਉਹ ਤੁਹਾਨੂੰ ਜ਼ਰੂਰ ਮਿਲੂਗੀ। ਤਾਂ ਐਫਰਟ ਰੋਜ਼ ਹੋਣਾ ਚਾਹੀਦਾ, ਇਹ ਨਹੀਂ ਵੀ ਅੱਜ ਮੈਂ ਪੜ੍ਹ ਲਿਆ ਕੱਲ ਜਾਂ ਪੇਪਰ ਆ ਗਏ ਉਦੋਂ ਪੜ੍ਹ ਲਿਆ। ਤਾਂ ਜਿਹੜੇ ਬੱਚੇ ਲਗਾਤਾਰ ਆਪਦਾ ਸਿਲੇਬਸ ਪੜ੍ਹਦੇ ਆ, ਨਾਲ ਐਕਸਟਰਾ ਕਰੀਕੁਲਰ ਐਕਟੀਵਿਟੀਜ਼ 'ਚ ਵੀ ਪਾਰਟ ਲੈਂਦੇ, ਉਹ ਬੱਚੇ ਨਾ ਮਤਲਬ ਫਿਜ਼ੀਕਲੀ ਵੀ ਐਕਟਿਵ ਹੁੰਦੇ ਆ ਅਤੇ ਮੈਂਟਲੀ ਵੀ ਉਹ ਬੱਚੇ ਮਤਲਬ ਬਹੁਤ ਵਧੀਆ ਆਪਦੀ ਲਾਈਫ 'ਚ ਪਰਫੋਰਮ ਕਰਦੇ
0: ਜੀ। ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਕੁ ਵੈਲਿਊਜ਼ ਜਿਹੜੀਆਂ ਹੁੰਦੀਆਂ ਨੇ, ਕੁਝ ਕੁ ਸਾਡੇ ਜੋ ਮੁੱਲ ਹੁੰਦੇ ਆ ਉਹ ਸਾਨੂੰ ਨਾਲ ਲੈ ਕੇ ਚੱਲਣੇ ਪੈਂਦੇ ਆ, ਕੋਈ ਅਜਿਹੀ ਵੈਲਿਊ ਜੋ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਲੈ ਕੇ ਚੱਲੇ ਹੋ, ਅਤੇ ਅੱਜ ਸਾਨੂੰ ਵੀ ਕਹਿਣਾ ਚਾਹੋਗੇ ਕਿ ਉਸ ਵੈਲਿਊ ਨੇ ਤੁਹਾਨੂੰ ਇਸ ਮੁਕਾਮ ਤੱਕ ਲਿਆਂਦਾ ਕਿ ਤੁਸੀਂ ਅੱਜ ਬਹੁਤ ਸਾਰੇ ਨੌਜਵਾਨ ਮਨਾਂ ਨੂੰ, ਨੌਜਵਾਨ ਦਿਲਾਂ ਨੂੰ, ਵਿਦਿਆਰਥੀਆਂ ਨੂੰ ਗਾਈਡ ਕਰ ਰਹੇ ਹੋ?
2: ਇੱਕ ਵੈਲਿਊ ਜਿਹਦੀ ਮੈਂ ਗੱਲ ਕਰੂੰਗੀ, ਉਹ ਪਹਿਲਾਂ ਵੀ ਗੱਲ ਕੀਤੀ ਹੈ, ਕੰਸਿਸਟੈਂਸੀ। ਕੋਈ ਵੀ ਚੀਜ਼ ਜਦੋਂ ਅਸੀਂ ਕੰਸਿਸਟੈਂਟ ਤਰੀਕੇ ਨਾਲ ਲਗਾਤਾਰ ਕਰਦੇ ਹਾਂ ਤਾਂ ਉਸ ਚੀਜ਼ 'ਚ ਸਾਨੂੰ ਸਫਲਤਾ ਜਿਹੜੀ ਉਹ ਜ਼ਰੂਰ ਮਿਲਦੀ ਹੈ। ਤਾਂ ਬੱਚਿਆਂ ਲਈ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਬੱਚਿਆਂ ਲਈ ਜਿਹੜਾ ਸਕੂਲ ਟਾਈਮ ਹੈ ਉਹ ਬਹੁਤ ਮਤਲਬ ਗੋਲਡਨ ਪੀਰੀਅਡ ਆਫ ਲਾਈਫ ਆਪਾਂ ਕਹਿੰਦੇ ਹੈਗੇ। ਤਾਂ ਜਿਹੜੇ ਬੱਚੇ ਸਕੂਲ ਟਾਈਮ 'ਚ ਬਹੁਤ ਅੱਛਾ ਪਰਫੋਰਮ ਕਰਦੇ ਆ, ਅਧਿਆਪਕਾਂ ਦਾ ਕਹਿਣਾ ਮੰਨਦੇ ਆ, ਅਧਿਆਪਕ ਸਮੇਂ ਸਮੇਂ 'ਤੇ ਬੱਚਿਆਂ ਨੂੰ ਜਿਹੜੀਆਂ ਮੋਰਲ ਵੈਲਿਊਜ਼ ਹੈ ਉਹ ਵੀ ਸਿਖਾਉਂਦੇ ਆ ਵੀ ਬੇਟਾ ਤੁਸੀਂ ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਵਧੀਆ ਵਰਤਣਾ ਹੈਗਾ, ਸੱਚ ਬੋਲਣਾ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਤਲਬ ਬੱਚੇ ਅਨਭੋਲ ਹੁੰਦੇ ਆ, ਤਾਂ ਜਦੋਂ ਉਹ ਇਹ ਚੀਜ਼ਾਂ ਵਾਰ ਵਾਰ ਟੀਚਰ ਉਹਨਾਂ ਨੂੰ ਗਾਈਡ ਕਰਦਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ 'ਚ ਬੈਠ ਜਾਂਦੀਆਂ
0: ਜੀ।
2: ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਕਦਰਾਂ ਕੀਮਤਾਂ ਜਿਹੜੀਆਂ ਆਪਣੀਆਂ, ਇਹ ਨਾਲ ਨਾਲ ਟੀਚਰ ਹੈ ਜਿਹੜਾ ਉਹਦੀ ਰਿਸਪੋਂਸੀਬਿਲਿਟੀ ਵੀ ਹੈ ਅਤੇ ਉਹ

0: ਮਤਲਬ ਸਹਿਜ ਸੁਭਾਅ ਕੀ ਇਹ ਚੀਜ਼ਾਂ ਜਿਹੜੀਆਂ ਬੱਚੇ ਚ ਉਹ ਇੰਸਟਾਲ ਕਰਦਾ ਰਹਿੰਦਾ।
1: ਬਿਲਕੁਲ ਬਿਲਕੁਲ,
0: ਹਾਂਜੀ,
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਵਧੀਆ ਗੱਲ ਆਖੀ। ਕੰਸਿਸਟੈਂਸੀ ਦੇ ਨਾਲ ਅਸੀਂ ਵੀ ਆਪਣੀ ਲਾਈਫ ਜਿਹੜੀ ਹੈ, ਜੋ ਬੱਚੇ ਸੁਣ ਰਹੇ ਨੇ ਉਹ ਵੀ, ਪੇਰੈਂਟਸ ਵੀ ਤੇ ਸੁਣਨ ਵਾਲਾ ਹਰ ਇੱਕ ਸਰੋਤਾ ਜੋ ਵੀ ਕੰਮ ਕਰ ਰਿਹਾ ਹੈ, ਕੰਸਿਸਟੈਂਸੀ ਦੇ ਨਾਲ ਜੇਕਰ ਅਸੀਂ ਕੰਮ ਕਰਾਂਗੇ ਤੇ ਅਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਬੱਚਿਆਂ ਵਾਂਗੂ ਬਹੁਤ ਕੁਝ ਹਾਸਲ ਕਰ ਸਕਦੇ ਹਾਂ, ਅਚੀਵ ਕਰ ਸਕਦੇ ਹਾਂ। ਤੁਸੀਂ ਸਾਰੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਪਿਆਰੇ ਬੱਚਿਓ ਤੇ ਮਾਣਯੋਗ ਅਧਿਆਪਕ ਸਾਹਿਬਾਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਜੀ।
2: ਯੁਵਾ ਸਾਥੀਓ, ਹੁਣੇ ਤੁਸੀਂ 12ਵੀਂ ਵਿੱਚ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨਾਲ ਇੱਕ ਮੁਲਾਕਾਤ ਸੁਣ ਰਹੇ ਸੀ। ਮੁਲਾਕਾਤੀ ਸਨ ਜਨਾਬ ਮਨਦੀਪ ਰਾਜੋਰਾ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
6: हाँ बिल्कुल, टेलीलॉ और न्याय बंधु सेवाओं का हो गया है एकीकरण।
5: अब चाहे टेलीलॉ के माध्यम से मुफ्त कानूनी सलाह लेनी हो
6: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
5: अब दोनों एक ही ऐप उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉग इन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
3: पेश है सबका फेवरेट
4: अर्क गुलाब, अर्क केवड़ा, चंदन तेल एवं खस तेल से निर्मित हर्बल शरबत, मौज बहार, तन मन को ताजा कर जाए।
7: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306, ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
8: ਓ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
9: ਕਿਵੇਂ, ਕੀ ਗੱਲ ਹੋ ਗਈ?
8: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
9: ਉਹ ਫਿਕਰ ਕਰਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
8: ਨਾ ਉਹ ਕਿਸ ਤਰ੍ਹਾਂ ਬਾਈ?
9: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
8: ਬਈ ਇਹਦੇ ਲਈ ਕਰਨਾ ਕੀ ਪਊਗਾ?
9: ਕਰਨਾ ਹੈ ਇੱਕ ਨੰਬਰ ਡਾਇਲ 78 379 63 306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
8: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78 379 63 306।
2: ਯੁਵਾ ਸਾਥੀਓ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:20। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰ ਪ੍ਰੋਗਰਾਮ ਸ਼ਾਮ ਸੁਹਾਨੀ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਣੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29 ਤੇ 45 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ ਅਤੇ IPL ਕ੍ਰਿਕਟ ਵਿਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਅੱਜ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਵਿਚ ਰਾਸ਼ਨ ਦੀ ਢੋਆ ਢੁਆਈ ਅਤੇ ਪ੍ਰਬੰਧਨ ਸਹਾਇਤਾ ਯੋਜਨਾ ਸਾਰਥਕ PDS ਨੂੰ ਜਾਰੀ ਰੱਖਣ ਨੂੰ ਹਰੀ ਝੰਡੀ ਦਿੱਤੀ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 25,530 ਕਰੋੜ ਰੁਪਏ ਅਲਾਟ ਕੀਤੇ ਨੇ। ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ ਅੰਤਰਰਾਜੀ ਅਨਾਜ ਢੋਆ ਢੁਆਈ ਲਈ ਰਾਜ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਵਾਜਬ

0: ਦੀਆਂ ਦੁਕਾਨਾਂ ਦਾ ਸਮਰਥਨ ਕਰੇਗੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗੀ।
1: ਇਹ ਸੁਧਾਰ ਹੈ ਪੀਡੀਐਸ ਕੇ ਸਿਸਟਮ ਮੇਂ, ਪੂਰੇ ਡਿਲੀਵਰੀ ਸਿਸਟਮ ਮੇਂ, ਲੌਜਿਸਟਿਕਸ ਮੇਂ, ਟ੍ਰਾਂਸਪੋਰਟੇਸ਼ਨ ਮੇਂ, ਮਟੀਰੀਅਲ ਹੈਂਡਲਿੰਗ ਮੇਂ ਔਰ ਪੀਡੀਐਸ ਕੇ ਬੈਨੀਫਿਸ਼ਰੀਜ਼ ਕੀ ਗ੍ਰੀਵੈਂਸ ਕੇ ਰਿਡ੍ਰੈਸਲ ਕੇ ਲੀਏ ਬਹੁਤ ਬੜਾ ਯੇ ਸਟ੍ਰਕਚਰਲ ਰਿਫਾਰਮ ਹੈ। ਔਰ ਪੀਡੀਐਸ ਇੱਕ ਐਸੀ ਵਿਵਸਥਾ ਹੈ ਜਿਸਮੇਂ ਕੇਂਦਰ ਔਰ ਰਾਜ ਮਿਲਕਰ ਹੀ ਸਾਰਾ ਕਾਮ ਕਰਤੇ ਹੈ। ਦੂਰ ਦਰਾਜ ਕੇ ਖੇਤਰ ਹੋ, ਮਹਿਲਾਏ ਹੋ, ਵੰਚਿਤ ਹੋ, ਸਭ ਕੋ ਕਵਰ ਕੀਆ ਜਾਤਾ ਹੈ।
0: ਕਮੇਟੀ ਨੇ ਅਨਾਜ ਦੀ ਅੰਤਰਰਾਜੀ ਢੋਆ ਢੁਆਈ ਤੇ ਸੰਭਾਲ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਲਈ ਨਿਯਮਾਂ ਵਿੱਚ ਵੀ ਸੋਧ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਸੁਤੰਤਰ ਅਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਲੋੜਾਂ ਨੂੰ ਅੱਗੇ ਵਧਾਉਂਦੀ ਹੈ। ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਕੋਲ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 324 ਅਤੇ ਇਸ ਦਿਨ ਬਣਾਏ ਗਏ ਨਿਯਮਾਂ ਤਹਿਤ SIR ਕਰਾਉਣ ਦਾ ਅਧਿਕਾਰ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਵਿੱਚ SIR ਕਰਾਉਣ ਲਈ ਪਿਛਲੇ ਸਾਲ ਜੂਨ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਦਾ ਉਦੇਸ਼ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਹੈ। ਸਰਵਉੱਚ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ 1960 ਦੇ ਉਲਟ ਸੀ। ਅਦਾਲਤ ਨੇ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਇਹ ਪ੍ਰਕਿਰਿਆ ਵੋਟਰ ਸੂਚੀਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿਅਕਤੀਆਂ ਲਈ ਨਾਗਰਿਕਤਾ ਦੀ ਸੰਭਾਵਿਤ ਮਾਨਤਾ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਚੋਣ ਕਮਿਸ਼ਨ ਕੋਲ ਵੋਟਰ ਤਸਦੀਕ ਪੁਸ਼ਟੀਕਰਨ ਪਰਚੀ VVPAT ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਵਿੱਚ ਬਦਲਾਅ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਫੈਸਲਾ ਲੈਣ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਇਹ ਇੱਕ ਤਕਨੀਕੀ ਮਾਮਲਾ ਤੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਸਲਿੱਪਾਂ ਤੇ ਸਮਾਂ ਅੰਕਿਤ ਕਰਨ ਨਾਲ ਪਾਰਦਰਸ਼ਤਾ, ਤਸਦੀਕ ਅਤੇ ਆਡਿਟ ਪ੍ਰਕਿਰਿਆਵਾਂ ਵਿੱਚ ਸੁਧਾਰ ਹੋਏਗਾ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿੱਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਡਾਕਟਰ ਅਤੇ ਪੁਣੇ ਦੇ ਇੱਕ ਕੋਚਿੰਗ ਇੰਸਟੀਚਿਊਟ ਦਾ ਇੱਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇੱਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਭੌਤਿਕ ਵਿਗਿਆਨ ਦੇ ਅਧਿਆਪਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਇਲਾਕੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅੱਜ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਿੱਖਿਆ ਨੂੰ ਸ਼ਕਤੀਕਰਨ ਦਾ ਮਾਰਗ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ, ਨਵੀਨਤਾ ਅਤੇ ਆਪਸੀ ਵਿਸ਼ਵਾਸ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
2: ਨਾਰਥ ਈਸਟ ਕਾ ਵਿਕਾਸ ਦੇਸ਼ ਕੀ ਸਮਗ੍ਰ ਵਿਕਾਸ ਕੇ ਲਈ ਅਨਿਵਾਰਯ ਹੈ। ਪੂਰਵੋਤਰ ਖੇਤਰ ਕਾ ਵਿਕਾਸ ਔਰ ਰਾਸ਼ਟਰੀ ਵਿਕਾਸ ਕੇ ਲਕਸ਼ ਆਪਸ ਮੇ ਜੁੜੇ ਹੋਏ ਹੈ। ਯਹਾਂ ਕੇ ਯੁਵਾਓਂ ਮੇ ਅਸੀਮ ਪ੍ਰਤਿਭਾ ਹੈ। ਸਿੱਕਿਮ ਸਹਿਤ ਅਨਯ ਰਾਜਯੋਂ ਸੇ ਆਏ ਹੋਏ ਵਿਦਿਆਰਥੀਓਂ ਸੇ ਮੈਂ ਆਗ੍ਰਹ ਕਰਨਾ ਚਾਹੂੰਗੀ ਕਿ ਆਪ ਸਭ ਇੱਕ ਦੂਸਰੇ ਕੇ ਸੰਪਰਕ ਮੇ ਰਹੇ ਔਰ ਮਿਲ ਜੁਲ ਕਰ ਰਾਸ਼ਟਰੀ ਵਿਕਾਸ ਮੇ ਯੋਗਦਾਨ ਦੇਣੇ ਕਾ ਭਾਵਨਾ ਮੇ ਆਗੇ ਬਢੇ।
0: ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪੰਡਿਤ ਨਹਿਰੂ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਡਿਤ ਜਵਾਹਰ ਲਾਲ ਨਹਿਰੂ 15 ਅਗਸਤ 1947 ਤੋਂ 27 ਮਈ 1964 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਪ੍ਰਸਿੱਧ ਨਿਸ਼ਾਨੇਬਾਜ਼ ਅਤੇ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦਾ ਅੱਜ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਏਸ਼ੀਅਨ ਖੇਡਾਂ 'ਚ ਸੋਨੇ ਦਾ ਤਮਗਾ ਜੇਤੂ ਅਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਸ੍ਰੀ ਸਿੰਘ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 5 ਵਾਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕ ਸਕੱਤਰ ਜਨਰਲ ਵੀ ਸਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹੇ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਉਹਨਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਪਾਣੀ ਪੀਂਦੇ ਰਹਿਣ ਅਤੇ ਜਦੋਂ ਵੀ ਬਾਹਰ ਨਿਕਲਣ ਤਾਂ ਆਪਣੇ ਨਾਲ ਪਾਣੀ ਲੈ ਕੇ ਜਾਣ ਦੀ ਅਪੀਲ ਕੀਤੀ ਹੈ। ਗਰਮੀ ਕਾਰਨ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ

0: ਉਸ ਵਿੱਚ ਸੰਵੇਦਨਸ਼ੀਲਤਾ ਬਹੁਤ ਵੱਡੀ ਸਹਾਇਤਾ ਬਣ ਸਕਦੀ ਹੈ। ਉਹਨਾਂ ਕਿਸੇ ਵੀ ਪਿਆਸੇ ਵਿਅਕਤੀ ਨੂੰ ਇੱਕ ਗਲਾਸ ਪਾਣੀ ਜ਼ਰੂਰ ਪਿਲਾਉਣ ਲਈ ਕਿਹਾ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਰਹਿਣ ਦੀ ਵੀ ਅਪੀਲ ਕੀਤੀ। ਉਹਨਾਂ ਲੋਕਾਂ ਨੂੰ ਪੰਛੀਆਂ ਅਤੇ ਜਾਨਵਰਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਪਾਣੀ ਦਾ ਕੋਈ ਬਰਤਨ ਰੱਖਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਆਉਣ ਵਾਲੇ ਦਿਨਾਂ ਵਿੱਚ ਚੰਗੀ ਖ਼ਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿੱਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਵਿੱਚ ਫਰੀਦਕੋਟ 46.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ ਅਤੇ ਹਰਿਆਣੇ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਜਾਰੀ ਰੱਖਣ ਦਾ ਇਲਜ਼ਾਮ ਲਾਇਆ ਅਤੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਰੁੱਧ ਦਹਿਸ਼ਤਗਰਦ ਗਤੀਵਿਧੀਆਂ ਨੂੰ ਸਪਾਂਸਰ ਕਰਨ ਲਈ ਉਸਨੂੰ ਨਤੀਜੇ ਭੁਗਤਣੇ ਪੈਣਗੇ। ਸ੍ਰੀ ਹਰੀਸ਼ ਨੇ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸੰਯੁਕਤ ਰਾਸ਼ਟਰ ਕੇਂਦਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਵਿਸ਼ੇ 'ਤੇ ਇੱਕ ਖੁੱਲ੍ਹੀ ਬਹਿਸ ਦੌਰਾਨ ਕੀਤੀਆਂ। ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਤੀਨਿਧ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਸਥਾਪਨਾ ਤੋਂ ਹੀ ਦਹਿਸ਼ਤਗਰਦੀ, ਹਿੰਸਕ ਕੱਟੜਵਾਦ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲਗਾਤਾਰ ਸਮਰਥਨ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਤਿਰੁਵਨੰਤਪੁਰਮ ਵਿੱਚ ਸਾਬਕ ਮੁੱਖ ਮੰਤਰੀ ਪਿਨਾਰਾਈ ਵਿਜੇਨ ਦੇ ਨਿਵਾਸ ਸਥਾਨ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਰਾਜ ਭਰ ਵਿੱਚ 10 ਤੋਂ ਵੱਧ ਥਾਵਾਂ 'ਤੇ ਜਾਂਚ ਚੱਲ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਨਾਲ ਹੋਏਗਾ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਜ਼ਰੂਰੀ ਹੈ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 7:40 ਤੇ 10 ਸੈਕਿੰਡ। ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਲਓ ਜੀ, ਅਸੀਂ ਕਾਲ ਮਿਲਾਈ ਹੈ ਮਹਿੰਦਰ ਸਿੰਘ ਹੋਰਾਂ ਨੂੰ, ਵੇਖਦੇ ਹਾਂ ਕਿਹੜੀ ਜਗ੍ਹਾ ਤੋਂ ਨੇ। ਹੈਲੋ।
2: ਹੈਲੋ, ਹਾਂਜੀ,
1: ਸਤਿ ਸ੍ਰੀ ਅਕਾਲ, ਨਮਸਕਾਰ।
2: ਨਮਸਕਾਰ,
1: ਕੀ ਹਾਲ ਚਾਲ ਨੇ ਜਨਾਬ?
2: ਵਧੀਆ ਜੀ।
1: ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਕੁੱਤੀਵਾਲ ਕਲਾਂ ਤੋਂ ਬੋਲ ਰਹੇ ਹੋ? ਅੱਜ ਕਿਵੇਂ ਲੱਗ ਰਿਹਾ ਜੀ ਤੁਹਾਡੀ ਕਾਲ ਲੱਗ ਗਈ?
2: ਬਹੁਤ ਖੁਸ਼ੀ ਹੋਈ ਹੈ ਜੀ।
1: ਕਿੰਨੇ ਸਾਲਾਂ ਬਾਅਦ ਕਾਲ ਲੱਗੀ?
2: 10-12 ਸਾਲ ਹੋ ਗਏ ਜੀ।
1: ਆਹਾ, 10-12 ਸਾਲ ਹੋ ਗਏ, ਹੈ ਨਾ?
2: ਕੱਲੇ
1: ਸੁਣਦੇ ਹੋ ਜਾਂ ਯਾਰ ਮਿੱਤਰ ਵੀ ਨਾਲ ਹੁੰਦੇ ਆ?
2: ਨਾਲ ਯਾਰ ਮਿੱਤਰ ਹੁੰਦਾ ਜੀ ਜੀਤਾ ਸਿੰਘ, ਮੇਰਾ ਗੁਆਂਢੀ ਇੱਥੇ ਕੋਲ ਹੀ, ਖੇਤਾਂ 'ਚ ਰਹਿੰਦੇ ਅਸੀਂ।
1: ਅੱਛਾ, ਖੇਤਾਂ 'ਚ ਰਹਿੰਦੇ ਹੋ?
2: ਹਾਂ, ਖੇਤਾਂ 'ਚ ਢਾਣੀ ਹੈ ਜੀ।
1: ਢਾਣੀ 'ਚ ਰਹਿੰਦੇ ਹੋ, ਫਿਰ ਢਾਣੀ ਤੇ ਫਿਰ ਯਾਰ ਮਿੱਤਰ ਆ ਜਾਂਦੇ ਆ?
2: ਹਾਂ ਜੀ, ਹਾਂ, ਇੱਥੇ ਬਹੁਤ ਲੱਗਿਆ ਸਾਡੇ।
1: ਅੱਛਾ,
2: ਇੱਥੇ ਆ ਜਾਂਦਾ? ਹਾਂ,
1: ਉੱਥੇ ਬੈਠ ਕੇ ਰੇਡੀਓ ਤੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਹੋ, ਹੈ ਨਾ?
2: ਹਾਂ ਜੀ।
1: ਅੱਜ ਤਾਂ ਫਿਰ ਮਿੱਤਰਾਂ 'ਚ ਨੰਬਰ ਬਣ ਗਏ ਜੀ ਤੁਹਾਡੇ।
2: ਹੋਰ ਜੀ,
1: ਹੈ ਨਾ? ਚਲੋ, ਆਪਣੀ ਫਰਮਾਇਸ਼ ਦੱਸੋ ਜੀ। ਤੁਹਾਡਾ ਗੱਲਾਂ ਕਰਕੇ ਬੜਾ ਵਧੀਆ ਲੱਗਿਆ ਜੀ। ਇਸੇ ਤਰ੍ਹਾਂ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਰਿਹਾ ਕਰੋ ਜੀ।
2: ਹੋਰ ਜੀ, ਸੁਣਦੇ ਚਸਕਾਰੇ ਚਚਕੂਰੇ ਖੁਦ ਚਰਚਾ।

0: ਲਓ ਜੀ, ਅਸੀਂ ਕਾਲ ਮਿਲਾਈ ਹੈ ਗੁਰਵਿੰਦਰ ਕੌਰ ਹੋਰਾਂ ਨੂੰ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ। ਗੁਰਵਿੰਦਰ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਅਸੀਂ ਜੀ ਬੀੜ ਤਲਾਬ 80 ਨੰਬਰ 3 ਜੀ, ਨੇੜੇ ਬਠਿੰਡਾ।
0: ਅੱਛਾ, ਬੀੜ ਤਲਾਬ ਤੋਂ ਬੋਲ ਰਹੇ ਹੋ। ਅੱਜ ਤੁਹਾਨੂੰ ਕਿਵੇਂ ਲੱਗਿਆ ਜਦੋਂ ਆਕਾਸ਼ਵਾਣੀ ਬਠਿੰਡਾ ਤੋਂ ਤੁਹਾਨੂੰ ਕਾਲ ਆਈ?
1: ਸਰ ਬਹੁਤ ਵਧੀਆ ਲੱਗਿਆ ਜੀ।
0: ਹਾਂ, ਤੁਹਾਡੇ ਚਿਹਰੇ ਦੀ ਖੁਸ਼ੀ ਦੱਸ ਰਹੀ ਹੈ ਨਾ, ਬੜਾ ਵਧੀਆ ਲੱਗਿਆ। ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਹਾਂਜੀ ਹਾਂਜੀ।
0: ਕਿਹੜਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਦਾ ਹੈ?
1: ਮੈਨੂੰ ਜੀ ਸ਼ੁਰਲੀਆਂ ਸਭ ਤੋਂ ਵਧੀਆ ਲੱਗਦਾ ਹੈ।
0: ਸ਼ੁਰਲੀਆਂ ਸਭ ਤੋਂ ਵਧੀਆ ਲੱਗਦਾ ਹੈ,
1: ਹਾਂਜੀ।
0: ਧੰਨਵਾਦ। ਹੋਰ ਇਹ ਪ੍ਰੋਗਰਾਮ ਸ਼ਾਮ ਸੁਹਾਨੀ?
1: ਹਾਂਜੀ, ਸ਼ਾਮ ਸੁਹਾਨੀ ਡੇਲੀ ਸੁਣਦੇ ਜੀ।
0: ਡੇਲੀ ਸੁਣਦੇ ਹੋ, ਕੀ ਕਰਦੇ ਹੋ ਗੁਰਵਿੰਦਰ ਜੀ?
1: ਮੈਡਮ ਸਰ ਘਰ ਦਾ ਕੰਮ ਕਰਦੇ
0: ਸਭ ਤੋਂ ਵਧੀਆ ਕੰਮ ਹੈ। ਤੁਸੀਂ ਰੋਟੀਆਂ ਪਕਾਉਂਦੇ ਹੋ ਤਾਂ ਸਾਰਿਆਂ ਦਾ ਢਿੱਡ ਭਰਦਾ ਹੈ ਨਾ।
1: ਹਾਂਜੀ ਹਾਂਜੀ ਸਰ।
0: ਅੱਛਾ, ਆਪਣੀ ਫਰਮਾਇਸ਼ ਦੱਸ ਦਿਓ ਫਿਰ ਅੱਜ।
1: ਸਰ ਹਰਭਜਨ ਮਾਨ ਦਾ ਜੀ ਕੋਈ ਵੀ ਗੀਤ ਸੁਣਾ ਦੂ।
0: ਹਰਭਜਨ ਮਾਨ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ। ਆਕਾਸ਼ਵਾਣੀ ਬਠਿੰਡਾ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਸਰ ਜੀ।
0: ਗੁਰਵਿੰਦਰ ਜੀ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-373-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-373-306।
2: ਲੋ ਜੀ ਸਰੋਤਿਓ, ਅਸੀਂ ਕਾਲ ਮਿਲਾਈ ਹੈ ਬੂਟਾ ਸਿੰਘ ਹੋਰਾਂ ਨੂੰ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
3: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਬੂਟਾ ਸਿੰਘ ਜੀ, ਕੀ ਹਾਲ ਚਾਲ ਨੇ?
3: ਠੀਕ ਹੈ ਜੀ।
2: ਕਿਹੜੇ ਪਿੰਡ ਤੋਂ ਬੋਲ ਰਹੇ ਹੋ?
3: ਜੱਠੇਵਾਲਾ ਜੀ।
2: ਜੱਠੇਵਾਲਾ ਕਿੱਥੇ ਹੋਇਆ?
3: ਇੱਥੇ ਹੀ ਹੈ ਜੀ, ਤਲਵੰਡੀ ਰੋਡ ਤੇ।
2: ਅੱਛਾ, ਤਲਵੰਡੀ, ਤਲਵੰਡੀ ਰੋਡ ਤੇ, ਜਦੋਂ ਬਠਿੰਡੇ ਤੋਂ ਤਲਵੰਡੀ ਜਾਈਏ। ਹੈ,
3: ਹਾਂਜੀ, ਜੌਨ ਸੈਲ ਤੋਂ ਨਾ ਇੱਧਰ ਆਉਂਦੀ ਹੈ ਇੱਕ ਲਿੰਕ ਰੋਡ।
2: ਅੱਛਾ, ਲਿੰਕ ਰੋਡ ਤੇ ਹੈ। ਚੱਠੇਵਾਲਾ ਕਾਫੀ ਵੱਡਾ ਪਿੰਡ ਲੱਗਦਾ ਹੈ ਨਾ?
3: ਛੋਟਾ ਹੀ ਹੈ ਜੀ, ਬਹੁਤਾ ਵੱਡਾ ਨਹੀਂ।
2: ਅੱਛਾ, ਬਹੁਤਾ ਵੱਡਾ ਨਹੀਂ। ਫਿਰ ਸਮਾਨ ਸਮਾਨ ਲੈਣ ਵਾਸਤੇ, ਅੱਛਾ, ਸਮਾਨ ਲੈਣ ਵਾਸਤੇ ਬਠਿੰਡੇ ਆਣਾ ਪੈਂਦਾ ਜਾਂ ਤਲਵੰਡੀ ਜਾਂਦੇ ਹੋ?
3: ਨਹੀਂ, ਤਲਵੰਡੀ ਸਾਬੋ ਜੀ ਜਾਂ ਮੋੜ ਮੰਡੀ, ਰਾਮਾ ਮੰਡੀ।
2: ਅੱਛਾ, ਸਾਰੇ ਨੇੜੇ ਪੈਂਦੇ ਨੇ ਤੁਹਾਨੂੰ? ਹੈ,
3: ਰਾਮਾ ਹੋਊਗਾ 20-22 ਕਿਲੋਮੀਟਰ।

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: जी हाँ श्रोतियों, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਆਪਣੇ ਰੇਡੀਓ ਦੋਸਤ ਲਵਲੀਨ ਸਹਿਦੇਵਾ ਦੇ ਨਾਲ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹਾਂਜੀ ਸਰ ਜੀ, ਨਮਸਕਾਰ ਜੀ।
0: ਨਮਸਕਾਰ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਹਾਂਜੀ ਸਰ, ਮੈਂ ਬਹਾਦਰ ਸਿੰਘ, ਪਿੰਡ ਬੁਰਜ ਰਾਠੀ, ਜ਼ਿਲ੍ਹਾ ਮਾਨਸਾ ਤੋਂ ਬੋਲਦਾ ਜੀ।
0: ਬਹਾਦਰ ਸਿੰਘ ਜੀ, ਬੁਰਜ ਰਾਠੀ ਤੋਂ ਬੋਲ ਰਹੇ ਹੋ?
1: ਹਾਂਜੀ।
0: ਕੀ ਹਾਲ ਚਾਲ ਨੇ?
1: ਐ ਸਰ, ਰੱਬ ਦੀ ਕਿਰਪਾ ਨਾਲ ਪੂਰੀ ਬੱਲੇ ਬੱਲੇ ਹੈ।
0: ਚਲੋ, ਬੱਲੇ ਬੱਲੇ ਬਣਾਈ ਰੱਖੇ ਰੱਬ, ਹੈ ਨਾ ਜੀ?
1: ਬਿਲਕੁਲ ਜੀ ਬਿਲਕੁਲ, ਸਾਰਿਆਂ ਦੀ
0: ਸਿਹਤਾਂ ਠੀਕ ਹੈ?
1: ਹਾਂਜੀ ਬਿਲਕੁਲ ਜੀ ਬਿਲਕੁਲ ਜੀ।
0: ਚਲੋ, ਚੁਸਤ ਰਹੋ, ਮਸਤ ਰਹੋ ਤੇ ਆਪਣੀ ਫਰਮਾਇਸ਼ ਦੱਸ ਦਿਓ।
1: ਹਾਂਜੀ ਸਰ, ਉੱਚੀਆਂ ਸੁਰਾਂ ਦਾ ਮਾਲਕ, ਮੇਲਿਆਂ ਦੀ ਸ਼ਾਨ, ਟੋਪੀ ਵਾਲਾ ਕਿੱਲ, ਸੋ ਮੇਰੀ ਮੁਰਾਦ ਜਨਾਬ ਨਛੱਤਰ ਗਿੱਲ।
0: ਵਾਹ ਜੀ ਵਾਹ, ਫਿਰ ਮੈਨੂੰ ਤਾਂ ਕੁਛ ਕਹਿਣ ਦੀ ਲੋੜ ਹੀ ਨੀ, ਸਾਰਾ ਕੁਛ ਤੁਸੀਂ ਬੋਲਤਾ। ਬਹੁਤ ਬਹੁਤ ਸ਼ੁਕਰੀਆ ਜਨਾਬ।
1: ਠੀਕ ਹੈ ਸਰ ਜੀ, ਬਹੁਤ ਧੰਨਵਾਦ ਜੀ।
0: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ। ਲੋ ਜੀ, ਫੋਨ ਕੱਟ ਗਿਆ ਹੈ ਅੱਜ ਤਕਨੀਕੀ ਕਾਰਨਾਂ ਕਰਕੇ ਅਤੇ ਮੌਸਮ ਦੀ ਖਰਾਬੀ ਕਰਕੇ ਵਾਰ ਵਾਰ ਲਾਈਨ ਕੱਟ ਰਹੀ ਹੈ। ਪੇਸ਼ ਹੈ ਉਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

0: ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਤੇ ਫੋਨ ਦੀ ਘੰਟੀ ਵੀ ਵੱਜ ਰਹੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ, ਨਮਸਕਾਰ ਸਰ।
0: ਨਮਸਕਾਰ ਜੀ, ਆਪਣੀ ਫਰਮਾਇਸ਼ ਦੱਸ ਦਿਓ ਤੇ ਆਪਣਾ ਨਾਂ ਦੱਸ ਦਿਓ।
1: ਸਰ, ਨਾਮ ਪ੍ਰਵੀਨ ਲਤਾ ਸਿੰਗਲਾ, ਪਰਸਰਾਮ ਨਗਰ ਬਠਿੰਡਾ ਤੋਂ।
0: ਜੀ ਪ੍ਰਵੀਨ ਲਤਾ ਜੀ, ਗਾਣਾ ਦੱਸੋ ਕਿਹੜਾ ਸੁਣਨਾ?
1: ਸਰ, ਰਾਜਵੀਰ ਰੰਧਾਵਾ ਸੁਣਾ ਦੋ ਜੀ।

0: ਕੀ ਥਾ
1: ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:10। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।